ਦੇਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ ਜਿਉ ਸਾਹਿਬ ਨਾਲ ਨਾ ਹਾਰੀਏ ਤਿਨਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਲੀਏ ਕਿਛ ਲਾਹੇ ਉੱਪਰ ਕਾਲੀਏ।

ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨਿਆ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦਨ ਆਵੇ ਰਾਸ ਜਿਹਾ ਜਾਣਾ ਤੇ ਹੋ ਵਰਤਾ ਵੇਖੋ ਪੁਨਰਜਾਸ ਵਸਤੂ ਅੰਦਰ ਵਸਤ ਮਾਵੇ ਦੂਜੀ ਹੋਵੇ ਪਾਸ ਸਹਿਬ ਸਿਰ ਦੇ ਹੁਕਮ ਚੱਲੇ ਕਹੀ ਬਣਿਆ ਰਜ

0: ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਸ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਵੇਰ ਦੇ 6 ਵਜ ਰਹੇ ਨੇ। ਆਓ ਹੁਣ ਸਮਾਧ ਫਰਮਾਨੇ ਆ ਸੁਫੀਆਨਾ ਕਲਾਮ, ਬਸ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ਸਰਵਿਸ ਦੀ ਪੰਜਾਬੀ ਸੇਵਾ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ। ਕੰਬਲੀ ਸੜੀ ਫਕੀਰ ਦੀ, ਹੱਸਿਆ ਤਾੜੀ ਮਾਰ, ਆਖੇ ਇਹ ਵੀ ਲੈ ਗਿਆ ਮੋਢਿਆਂ ਤੋਂ ਭਾਰ। ਅਸੀਂ ਵੀ ਇਸ ਦੁਨੀਆਂ ਦੇ ਵਿਚ, ਅਸੀਂ ਵੀ ਇਸ ਸੰਸਾਰ ਤੇ ਰਹਿੰਦੇ ਹਾਂ। ਬਹੁਤ

ਵਿਕਾਰਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ। ਆਓ ਅਸੀਂ ਵੀ ਉਸ ਫਕੀਰ ਵਾਂਗ ਆਪਣੇ ਮੋਢਿਆਂ ਤੋਂ ਸਾਰੇ ਵਿਕਾਰਾਂ ਦਾ ਭਾਰ ਲਾ ਕੇ ਉਸ ਅੱਲਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੀਏ। ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਖਤਰ ਅਲੀ ਮਤੋਈ ਦੀ ਗਾਈ ਗੁਲਾਮ ਫਰੀਦ ਦੀ ਇਸ ਕਾਫੀ ਦੇ ਨਾਲ। ਸਾਂਵਲਾ ਨਾ ਮਾਰ ਨੈਣਾ ਦੇਤੀ।

ਦਿਲ ਲਾ ਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣੋ। ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ। ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਗਾ, ਦਾਗ ਨੀ ਛੁੱਟਣੇ ਪਾਪਾਂ ਵਾਲੇ। ਆਨੂੰ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ ਮੂੰਹ ਆਈ ਬਾਤ।

ਆਈ ਬਾਤ ਨਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਆਖਿਰ ਵਿਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿਚ ਸੁਣਦੇ ਹਾਂ, ਆਵੋ ਨੀ ਸਹੀਓ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ।

ਕਾਹੂ ਨੀ ਸਯੂ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਪੂਜਾ ਗਿੱਲ ਦੇ ਗਾਏ ਬਾਬਾ ਬੁੱਲੇ ਸ਼ਾਹ ਦੇ ਇਸ ਕਲਾਮ ਦੇ ਨਾਲ ਹੀ ਹੁਣ ਸੁਫਿਆਨਾ ਕਲਾਮ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ ਤੇ ਇਸ ਦੇ ਨਾਲ ਹੀ ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਵੀ ਇੱਥੇ ਮੁੱਕਦੀ ਹੈ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ

ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਤੁਸੀਂ ਟਿਊਨ ਕੀਤਾ ਹੈ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਟੀਮ ਦੀ ਪੰਜਾਬੀ ਸੇਵਾ। ਸਟੂਡੀਓ ਦੇ ਕਦਮ ਮੁਤਾਬਿਕ ਸਵੇਰ ਦੇ 6:03 ਹੋ ਰਹੀ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਸਮੇਂ ਦੇ ਦਾਇਰੇ ਵਿੱਚ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। 30 ਸਾਲਾਂ ਤੋਂ ਵੱਧ ਸਮੇਂ ਦੇ ਤਜਰਬੇ ਵਾਲੇ ਸਾਬਕਾ ਸਫਾਤੀ ਅਧਿਕਾਰੀ ਚੁਟਕਾਜ਼ਰ ਨੂੰ ਸਲੋਵੇਨੀਆ ਵਿੱਚ ਪ੍ਰਧਾਨ ਮੰਤਰੀ ਜੈਨੇ ਸਵੈਨਸਨਾ ਦੀ ਅਗਵਾਈ ਵਾਲੀ ਨਵੀਂ ਸੱਜੇ ਪੱਖੀ ਗਠਜੋੜ ਸਰਕਾਰ ਅਧੀਨ ਅਧਿਕਾਰਕ ਤੌਰ ਤੇ ਸਹੁੰ ਚੁਕਾਈ ਗਈ। 29ਵੀਂ ਭਾਰਤ ਅਮਰੀਕਾ ਫੌਜੀ ਅਧਿਕਾਰੀਆਂ ਦੀ ਗੱਲਬਾਤ ਏਐਸਟੀ ਹਵਾਈ ਵਿਚ ਕਰਾਈ ਜਾ ਰਹੀ ਏ। ਜਿਸ ਵਿਚ ਪ੍ਰਧਾਨਮੰਤਰੀ ਲੈਫਟੀਨੈਂਟ ਜਨਰਲ ਰਾਜੀਵ ਕੋਈ, ਡਿਪਟੀ ਚੀਫ ਆਫ ਆਰਮੀ ਸਟਾਫ ਰਣਨੀਤੀ ਅਤੇ ਲੈਫਟੀਨੈਂਟ ਜਨਰਲ ਜੋਏਲ ਮੋਬੇਲ ਅਤੇ ਯੂਐਸ ਆਰਮੀ ਪੈਸਿਫਿਕ ਦੇ ਡਿਪਟੀ ਕਮਾਂਡਿੰਗ ਜਨਰਲ ਨੇ ਕੀਤੀ। ਵਿਚਾਰ ਵਟਾਂਦਰੇ ਤਬੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਅੰਤਰ ਕਾਰਜਸ਼ੀਲਤਾ ਵਧਾਉਣ, ਪੇਸ਼ੇਵਰ ਵਟਾਂਦਰੇ ਦਾ ਪ੍ਰਸਾਰ ਕਰਨ ਅਤੇ ਸਾਂਝੇ ਸੁਰੱਖਿਆ ਹਿੱਤਾਂ ਦੀ ਹਮਾਇਤ ਵਿਚ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਤੇ ਕੇਂਦਰਿਤ ਸਨ। ਮੇਰਾ ਕਿਰਾਨੀ ਫੌਜ ਤੋਂ ਫੌਜ ਦੇ ਰੁਝੇ ਗਿਆ ਦੇਵਾ ਗ੍ਰਹੀ ਦਾਅਵੇ ਦੀ ਸ਼ਲਾਘਾ ਕੀਤੀ ਤੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸਟੈਂਡ ਲਈ @eir.com/ ਦਿੱਲੀ ਪੁਲਿਸ ਨੇ ਮਾਲਵੀ ਨਗਰ ਅੱਗ ਦੀ ਘਟਨਾ ਦੇ ਸਬੰਧ ਵਿਚ ਕੇਸਰ ਨਦੀ ਨਾਂ ਦੇ ਹੋਟਲ ਰਸੋਈ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਮਾਲਵੀ ਨਗਰ ਦੇ ਹੋਟਲ ਵਿਚ ਅੱਗ ਲੱਗ ਗਈ ਸੀ ਅਤੇ 21 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਗੈਰ ਇਰਾਦੇ ਤੋਂ ਕਤਲ ਅਤੇ ਹੋਰ ਸਬੰਧਿਤ ਧਾਰਾਵਾਂ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਹੋਰ ਪੁੱਛਗਿੱਛ ਅਤੇ ਜਾਂਚ ਜਾਰੀ ਹੈ।

ਜੇ ਤੁਸੀਂ ਗ੍ਰਿਸ਼ਮ ਖਾਨ ਰੋਕੜੇ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ ਹੁਣ ਗੱਲ ਕਰਦੇ ਹਾਂ ਕਿਤਾਬਾਂ ਬਾਰੇ ਕਿਤਾਬਾਂ ਸਾਰਾ ਦੀ ਵਧੀਆ ਮਿੱਤਰ ਹਨ ਇਸ ਨਾਲ ਇਨਸਾਨ ਇਕੱਲਾ ਮਹਿਸੂਸ ਨਹੀਂ ਕਰੇਂਦਾ ਵੇਲਾ ਵਧੀਆ ਕਟਿੰਦਾ ਹੈ ਤੇ ਕਿਤਾਬਾਂ ਗਿਆਨ ਵੀ ਵਧੇਂਦੀਆਂ ਹਨ ਸਮੇਂ ਸਮੇਂ ਤੇ ਕਿਤਾਬਾਂ ਦੇ ਮੇਲੇ ਲੱਗਦੇ ਰਹਿੰਦੇ ਹਨ ਤੁਸਾਂ ਵੀ ਪੜ੍ਹਨ ਦਾ ਸ਼ੌਕ ਪਾਲ ਗਿਨੋ ਤੇ ਖਰੀਦ ਗਿਨੋ ਕੁਝ ਗਿਆਨ ਵਿਗਿਆਨ ਦੀਆਂ ਕਿਤਾਬਾਂ ਕਿਤਾਬਾਂ ਤੋਹਫੇ ਦੇ ਤੌਰ ਤੇ ਵੀ ਦਿੱਤੀਆਂ ਜਾ ਸਕਦੀਆਂ ਹਨ ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਸੋਫੀਆ ਮਲਿਕ ਤੱਕ ਆਇਆ ਕੀ

ਹੁਣ ਗੱਲ ਕਰੇਂਦੇ ਹਾਂ ਸਿਹਤ ਦੀ। ਅੱਜ ਕੱਲ ਗਲੂਕੋਮਾ ਯਾਨੀ ਕਾਲਾ ਮੋਤੀਆ ਦੇ ਮਾਮਲੇ ਬਹੁਤ ਦੇਖਣ ਚ ਆਉਂਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਏ ਤੇ ਜੇ ਇਲਾਜ ਨਾ ਕੀਤਾ ਵੇ ਸੀ ਤਾਂ ਬਹੁ ਨੁਕਸਾਨ ਹੁੰਦਾ ਹੈ। ਇਸ ਲਈ ਧਿਆਨ ਦੇਵੋ ਕਿ ਅੱਖਾਂ ਅੱਗੋ ਧੁੰਦਲਾ ਆਸੀ ਕਾਲਾ ਆਸੀ ਤਾਂ ਫੌਰਨ ਡਾਕਟਰ ਕੋ ਵਿਖਾਓ ਕਿ ਗਲੂਕੋਮਾ ਤਾਂ ਕਹਿਨੀ। ਡਰੋ ਨਾ, ਇਸ ਦਾ ਇਲਾਜ ਦਵਾਈਆਂ ਨਾਲ ਵੀ ਥੀਂਦਾ ਹੈ। ਅੱਖਾਂ ਤੇ ਧਿਆਨ ਦੇਵੋ, ਅੱਖਾਂ ਹਿੰਨ ਤਾਂ ਜਹਾਨ ਹੈ। ਤੇ ਹੁਣ ਵਾਰੀ ਹੈ ਗੀਤ ਦੀ।

ਤੁਸਾ ਮਹਿਕ ਮਲਿਕ ਦੀ ਆਵਾਜ਼ ਵਿਚ ਸੁਣਦੇ ਪਏ ਹਾਵੇ। ਸੁਣਨ ਵਾਲਿਓ, ਬੱਚਿਆਂ ਵਾਸਤੇ ਖੇਡਾਂ ਬਹੁਤ ਜ਼ਰੂਰੀ ਹਨ, ਇਹ ਤਾਂ ਤੁਸਾ ਜਾਣਦੇ ਹੋ। ਕੰਪਿਊਟਰ ਗੇਮਸ ਨਹੀਂ, ਖੁੱਲੇ ਮੈਦਾਨ ਵਿਚ ਖੇਡਾਂ ਹੋਵਣ ਤਾਂ ਬੱਚਿਆਂ ਦਾ ਸਰੀਰ ਵਧੇਂਦਾ ਫੁੱਲੇਂਦਾ ਹੈ, ਉਹ ਤੰਦਰੁਸਤ ਬਣ ਸਨ, ਨਾਲ ਹੀ ਬੱਚਿਆਂ ਵਿਚ ਭਾਈਚਾਰਾ ਵਧੇਂਦਾ ਹੈ, ਸਾਂਝ ਪਵੇਂਦੀ ਹੈ। ਇਹ ਸਰੀਰ ਦੀ ਇੱਕ ਕਸਰਤ ਹੈ, ਇਸ ਲਈ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਜ਼ਰੂਰ ਦਵਾਵਣਾ। ਤੇ ਹੁਣ ਸੁਣਦੇ ਹਾਂ ਇੱਕ ਸਰਾਇਕੀ ਗੀਤ।

0: ਸੁਣਾ ਲਿਓ, ਹਰ ਬੰਦਾ ਇੱਕ ਗਾਹਕ ਏ, ਤੁਸਾਂ ਵੀ ਮੈਂ ਵੀ। ਪਰ ਗਾਹਕ ਦੇ ਤੌਰ ਤੇ ਕਦਹਾਂ ਅਸਾਂ ਠੱਗੇ ਵੀ ਜਾਂਦੇ ਹਾਂ। ਇਸ ਲਈ ਧਿਆਨ ਦੇਵੋ, ਦੁਕਾਨਦਾਰ ਤੋਂ ਚੀਜ਼ ਗਿਣਨ ਵੇਲੇ ਰਸੀਦ ਜ਼ਰੂਰ ਗਿਣਾ ਸਾਂ। ਚੀਜ਼ ਤੇ MRP ਮੁੱਲ ਲਿਖਾ ਵੇਂਦਾ, ਉਸ ਤੋਂ ਜ਼ਿਆਦਾ ਪੈਸੇ ਨਾ ਦੇਵੋ। ਚੀਜ਼ ਤੋਲ ਵਿੱਚ ਵੀ ਪੂਰੀ ਗਿਣੋ, ਮਿਲਾਵਟੀ ਚੀਜ਼ਾਂ ਤੋਂ ਬਚੋ, ਖੁੱਲੇ ਮਸਾਲੇ ਆਦਿ ਨਾ ਗਿਣਵਣ ਜੋ। ਜਿੱਥੇ ਸ਼ੱਕ ਥੀਵੇ ਉਹਦੀ ਸ਼ਿਕਾਇਤ ਕਰੋ, ਗਾਹਕ ਥੀਵਣ ਦੇ ਨਾਤੇ ਤੁਹਾਡੇ ਬਹੁ ਹੱਕ ਹਨ। ਤੇ ਹੁਣ ਪ੍ਰੋਗਰਾਮ ਦੇ ਆਖਿਰ ਚ ਸੁਣਦੇ ਹਾਂ ਇਹ ਸਰਾਇਕੀ ਗੀਤ।
1: ਸਾਵਲਾ ਰੱਬ ਬਿਰੰਗ ਦੀ ਸਾਵਲੀ ਯਾਰੀ ਬਿਰੰਗ ਦਾ।

ਇਹ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਪ੍ਰੋਗਰਾਮ ਕੁਛ ਬਾਤਾਂ ਕੁਛ ਗੀਤ ਤੁਹਾਕੋ ਕਿੰਜ ਦਾ ਲੱਗਾ ਸਾਕੋ ਖਤ ਘਲ ਕੇ ਜ਼ਰੂਰ ਦੱਸੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਹੋ ਰਹੇ ਨੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਦੇਸ਼ ਪੰਜਾਬ।

ਦੇਸ਼ਪੰਜਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ ਅਤੇ ਸਤਿ ਸ੍ਰੀ ਅਕਾਲ। ਹਾਜ਼ਰ ਹੋ ਗਿਆ ਦੋਸਤੋ ਅੱਜ ਦੇ ਸਿਲਸਿਲੇ ਤੁਹਾਡੀ ਨਜ਼ਰ ਕਰਨ ਦੇ ਲਈ। ਹੁਣ ਤੋਂ ਥੋੜੀ ਦੇਰ ਬਾਅਦ ਅੱਜ ਦੀ ਗੱਲ ਸਿਲਸਿਲਾ ਤੁਹਾਡੀ ਨਜ਼ਰ ਕਰਾਂਗੇ ਤੇ 5:40 ਤੇ ਤੁਹਾਡੇ ਲਈ ਪੇਸ਼ ਕਰਾਂਗੇ ਪੰਜਾਬੀ ਨਾਟਕ ਇਸ਼ਕ ਰੇਮਿਸਕ। 6:10 ਤੇ ਸੁਗਮ ਸੰਗੀਤ ਤੁਹਾਡੀ

ਨਜ਼ਰ ਕੀਤਾ ਜਾਏਗਾ ਜਿਸ ਦੇ ਵਿੱਚ ਅੱਜ ਤੁਸੀਂ ਪ੍ਰਦੀਪ ਸਿੰਘ ਚਰਨ ਲਾਲ ਭੱਲਾ ਦੇ ਗਾਏ ਹੋਏ ਗੀਤਾਂ ਨੂੰ ਸੁਣੋਗੇ ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤਮੰਨਾ ਸਿਲਸਿਲਾ ਤੁਹਾਡੀ ਨਜ਼ਰ ਕੀਤਾ ਜਾਏਗਾ। ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਗੱਲ ਦੇ ਨਾਲ।

ਅੱਜ ਦੀ ਗੱਲ ਸਿਲਸਿਲਾ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਸ ਦੇ ਵਿੱਚ ਅੱਜ ਇੱਕ ਮਹਾਨ ਹਸਤੀ ਦੇ ਬਾਰੇ ਚ ਉਹਨਾਂ ਦੇ ਚਰਿੱਤਰ ਤੇ ਦੇਸ਼ ਨੂੰ ਉਹਨਾਂ ਦੇ ਯੋਗਦਾਨ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨੀ ਹੈ। ਅੱਜ ਦੀ ਗੱਲ ਦੇ ਵਿੱਚ ਅਸੀਂ ਮਹਾਨ ਦੇਸ਼ ਭਗਤ ਗੋਪੀ ਨਾਥ ਬੋਰਦੋਲਾਈ ਜੀ ਦੀ ਜੀਵਨ ਤੇ ਉਹਨਾਂ ਦੇ ਜੀਵਨ ਦੇ ਫਲਸਫੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਦੇਸ਼ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੇ ਲਈ ਉਨ੍ਹਾਂ ਦੇ ਯੋਗਦਾਨ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਮਹਾਨ ਦੇਸ਼ ਭਗਤ ਗੋਪੀਨਾਥ ਬੋਰਦੋਲਾਈ ਜੀ ਹਾਂ, ਗੋਪੀਨਾਥ ਬੋਰਦੋਲਾਈ ਜੀ ਇਕ ਸਿਆਸਤਦਾਨ ਅਤੇ ਭਾਰਤੀ ਆਜ਼ਾਦੀ ਕਾਰਕੁਨ ਸਨ ਜਿਨ੍ਹਾਂ ਨੇ ਆਸਾਮ ਦੇ ਪਹਿਲੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਗਾਂਧੀ ਜੀ ਦੇ ਅਹਿੰਸਾ ਦੇ ਸਿਧਾਂਤ ਨੂੰ ਇਕ ਰਾਜਨੀਤਿਕ ਸਾਧਨ ਦੇ ਵਜੋਂ ਅਪਣਾਇਆ। ਬੋਰਦੋਲਾਈ ਜੀ ਨੇ ਆਸਾਮ ਅਤੇ ਇਸ ਦੇ ਲੋਕਾਂ ਦੇ ਪ੍ਰਤੀ ਨਿਰਸਵਾਰਥ ਸਮਰਪਣ ਦੇ ਕਾਰਨ ਆਸਾਮ ਦੇ ਤਤਕਾਲੀ ਰਾਜਪਾਲ ਸ੍ਰੀ ਜੈਰਾਮ ਦਾਸ ਦੌਲਤ ਰਾਮ ਜੀ ਨੇ ਉਨ੍ਹਾਂ ਨੂੰ ਲੋਕ ਪ੍ਰਿਯ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ। ਆਰੰਭਿਕ ਜੀਵਨ ਦੀ ਜੇਕਰ ਜਾਣਕਾਰੀ ਮੈਂ ਤੁਹਾਨੂੰ ਦੇਵਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਉਨ੍ਹਾਂ ਦਾ ਜਨਮ 6 ਜੂਨ 1890 ਨੂੰ ਰਾਹਾ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸ੍ਰੀ ਬੁਦੇਸ਼ਵਰ ਬੋਰਦੋਲਾਈ ਜੀ ਅਤੇ ਮਾਤਾ ਪਰਮੇਸ਼ਵਰੀ ਬੋਰਦੋਲਾਈ ਜੀ ਸਨ ਅਤੇ 12 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ। ਬੋਰਦੋਲਾਈ ਜੀ ਨੇ 1911 ਦੇ ਵਿਚ ਕਲਕੱਤਾ ਦੇ ਸਕਾਂਟਿਸ ਚਰਚ ਤੋਂ ਗ੍ਰੈਜੂਏਸ਼ਨ ਕੀਤੀ ਅਤੇ 1914 ਦੇ ਵਿਚ ਕਲਕੱਤਾ ਯੂਨੀਵਰਸਿਟੀ ਤੋਂ MA ਪਾਸ ਕੀਤੀ। ਕਲਕੱਤਾ ਤੋਂ ਵਾਪਸ ਆ ਕੇ ਉਨ੍ਹਾਂ ਨੇ ਸੋਨਾਰਾਮ ਹਾਈ ਸਕੂਲ ਦੇ ਹੈਡਮਾਸਟਰ ਵਜੋਂ ਕੰਮ ਕੀਤਾ। ਬੋਰਦੋਲਾਈ ਜੀ ਨੇ 1917 ਤੋਂ ਗੁਹਾਟੀ ਵਿਚ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕੀਤੀ। ਆਜ਼ਾਦੀ ਦੇ ਸੰਘਰਸ਼ ਦੇ ਵਿਚ ਉਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਆਜ਼ਾਦੀ ਦੇ ਸੰਘਰਸ਼ ਦੇ ਵਿਚ ਯੋਗਦਾਨ ਦੇ ਨਾਲ ਨਾਲ ਉਨ੍ਹਾਂ ਨੇ ਮੌਜੂਦਾ ਆਸਾਮ ਦੀ ਇਸ ਸਮੇਂ ਜੋ ਤਸਵੀਰ ਹੈ ਉਸ ਨੂੰ ਆਂਕਣ ਦੇ ਵਿਚ ਤੇ ਉਸ ਨੂੰ ਪ੍ਰਫੁੱਲਿਤ ਕਰਨ ਦੇ ਵਿਚ ਆਪਣਾ ਬੇਹੱਦ ਵਡਮੁੱਲਾ ਸਮਾਂ ਤੇ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਆਪਣਾ ਰਾਜਨੀਤਿਕ ਜੀਵਨ 1921 ਦੇ ਵਿਚ ਇਕ ਵਲੰਟੀਅਰ ਵਜੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਚ ਸ਼ਾਮਲ ਹੋ ਕੇ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿਚ ਬੜੀ ਸਰਗਰਮੀ ਨਾਲ ਹਿੱਸਾ ਲਿਆ। ਅਸਹਿਯੋਗ ਅੰਦੋਲਨ ਜਿਹਨੂੰ ਆਜ਼ਾਦੀ ਦੇ ਮਹਾਨ ਅੰਦੋਲਨਾਂ ਵਿਚੋਂ ਇਕ ਕਿਹਾ ਜਾਂਦਾ ਹੈ, ਉਨ੍ਹਾਂ ਨੇ ਇਸ ਅੰਦੋਲਨ ਵਿਚ ਸਰਗਰਮ ਭਾਗੀਦਾਰੀ ਦੇ ਕਾਰਨ ਉਨ੍ਹਾਂ ਨੂੰ 1922 ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ 1 ਸਾਲ ਦੇ ਲਈ ਜੇਲ੍ਹ ਦੇ ਵਿਚ ਬੰਦ ਕਰ ਦਿੱਤਾ ਗਿਆ ਸੀ। 1930 ਤੋਂ 1933 ਤੱਕ ਜਦੋਂ ਚੋਰਾ ਚੋਰੀ ਘਟਨਾ ਤੋਂ ਬਾਅਦ ਅੰਦੋਲਨ ਬੰਦ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਰੀਆਂ ਗਤੀਵਿਧੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਵੱਖ ਵੱਖ ਸਮਾਜਿਕ ਕੰਮਾਂ ਦੇ ਵਿਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਮਸਰੂਫ ਕੀਤਾ ਅਤੇ ਲੋਕ ਭਲਾਈ ਦੇ ਕੰਮਾਂ ਦੇ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। 1937 ਦੇ ਵਿਚ ਆਸਾਮ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣੇ ਗਏ ਅਤੇ 1938 ਦੇ ਵਿਚ ਫਿਰ 1946 ਵਿਚ ਉਹ ਆਸਾਮ ਦੇ ਮੁੱਖ ਮੰਤਰੀ ਬਣੇ। ਬੋਰਦੋਲਾਈ ਜੀ ਨੇ ਆਸਾਮ ਨੂੰ ਬੰਗਾਲ ਦੇ ਨਾਲ ਜੋੜਨ ਦੀ ਬ੍ਰਿਟਿਸ਼ ਕੈਬਨਿਟ ਮਿਸ਼ਨ ਯੋਜਨਾ ਦਾ ਵਿਰੋਧ ਕੀਤਾ ਸੀ ਅਤੇ ਇਸ ਪ੍ਰਕਾਰ ਆਸਾਮ ਨੂੰ ਉਸਦਾ ਹਿੱਸਾ ਨਹੀਂ ਬਣਨ ਦਿੱਤਾ। ਆਜ਼ਾਦੀ ਤੋਂ ਬਾਅਦ ਗੋਪੀਨਾਥ ਬੋਰਦੋਲਾਈ ਜੀ ਆਸਾਮ ਦੇ ਪਹਿਲੇ ਮੁੱਖ ਮੰਤਰੀ ਬਣੇ। ਇਕ ਉਸਾਰੂ ਸੋਚਵਾਨ ਸੋਚ ਦੇ ਨਾਲ ਉਨ੍ਹਾਂ ਨੇ ਆਸਾਮ ਨੂੰ ਤੇ ਆਸਾਮ ਦੇ ਭਵਿੱਖ ਨੂੰ ਇਕ ਨਵਾਂ ਰੂਪ ਦੇਣ ਦੀ ਇਕ ਯੋਜਨਾ ਬਣਾਈ। ਉਹ ਸੰਵਿਧਾਨ ਸਭਾ ਦੇ ਮੈਂਬਰ ਵੀ ਸਨ ਅਤੇ ਉਹ ਗਾਂਧੀਵਾਦੀ ਅਹਿੰਸਾਵਾਦੀ ਵਿਚਾਰਧਾਰਾ ਦੇ ਪੈਰੋਕਾਰ ਸਨ। ਉਨ੍ਹਾਂ ਨੂੰ ਆਜ਼ਾਦੀ ਤੋਂ ਬਾਅਦ ਆਸਾਮ ਦੀ ਪ੍ਰਭੂਸੱਤਾ ਨੂੰ

ਸੁਰੱਖਿਅਤ ਕਰਨ ਦੇ ਲਈ ਸਰਦਾਰ ਵੱਲਭ ਭਾਈ ਪਟੇਲ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ ਅਸਾਮ ਦੀ ਤਰੱਕੀ ਦੇ ਲਈ ਉਨ੍ਹਾਂ ਨਾਲ ਮਿਲ ਕੇ ਭਾਵ ਕੇ ਵੱਲਭ ਭਾਈ ਪਟੇਲ ਜੀ ਨਾਲ ਮਿਲ ਕੇ ਬਹੁਤ ਸਾਰੇ ਸਮਾਜ ਸੁਧਾਰ ਦੇ ਕੰਮ ਵੀ ਕੀਤੇ। ਗੋਪੀਨਾਥ ਬੋਰਦਲਾਈ ਜੀ ਨੇ ਗੁਹਾਟੀ ਯੂਨੀਵਰਸਿਟੀ, ਅਸਾਮ ਮੈਡੀਕਲ ਕਾਲਜ ਅਤੇ ਅਸਾਮ ਵੈਟਰਨਰੀ ਕਾਲਜ ਵਰਗੇ ਸੰਸਥਾਨਾਂ ਦੀ ਸਥਾਪਨਾ ਵੀ ਕੀਤੀ। ਉਨ੍ਹਾਂ ਨੇ ਅਸਾਮ ਦੇ ਵਿਚ ਫਿਰਕੂ ਸਦਭਾਵਨਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕੀਤਾ। ਅਸਾਮ ਸਰਕਾਰ ਨੇ ਗੋਪੀਨਾਥ ਬੋਰਦਲਾਈ ਜੀ ਦੀ ਬਰਸੀ ਮਨਾਉਣ ਦੇ ਲਈ ਲੋਕ ਕਲਿਆਣ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। 1999 ਵਿਚ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੁਆਰਾ ਮਰਨ ਉਪਰੰਤ ਭਾਰਤ ਰਤਨ ਸਨਮਾਨ ਦੇ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। 2002 ਦੇ ਵਿਚ ਰਾਸ਼ਟਰਪਤੀ APJ ਅਬਦੁਲ ਕਲਾਮ ਜੀ ਦੁਆਰਾ ਸੰਸਦ ਭਵਨ ਦੇ ਵਿਚ ਬੋਰਦਲਾਈ ਜੀ ਦੇ ਇਕ ਜੀਵਨ ਆਕਾਰ ਦੇ ਬੁੱਤ ਦਾ ਉਦਘਾਟਨ ਵੀ ਕੀਤਾ ਗਿਆ ਸੀ। ਬੋਰਦਲਾਈ ਜੀ ਦੀ ਹਿੰਮਤ ਅਜਿਹੀ ਸੀ ਜਿਸ ਕਰਕੇ ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਜੀ ਨੇ ਉਨ੍ਹਾਂ ਨੂੰ ਸ਼ੇਰ ਏ ਆਸਾਮ ਨਾਮ ਨਾਲ ਸਨਮਾਨਿਤ ਕੀਤਾ ਤੇ ਨਿਵਾਜ਼ਿਆ। ਗੋਪੀਨਾਥ ਬੋਰਦਲਾਈ ਜੀ ਨੂੰ ਲੋਕ ਪ੍ਰਿਯ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਭਲਾਈ ਨੂੰ ਸਮਰਪਿਤ ਕਰ ਦਿੱਤਾ ਸੀ। ਦੋਸਤੋ, ਸਮਾਜ ਅਤੇ ਸਮਾਜ ਦੀ ਭਲਾਈ ਦੇ ਲਈ ਕੰਮ ਕਰਨ ਦੇ ਲਈ ਬਹੁਤ ਸਾਰੇ ਮਹਾਨ ਨੇਤਾ ਆਪਣੇ ਜੀਵਨ ਦੇ ਵਿਚ ਇਕ ਅਜਿਹੀ ਸੋਚ ਨੂੰ ਲੈ ਕੇ ਅੱਗੇ ਵਧਦੇ ਨੇ ਜਿਸ ਸੋਚ ਦੇ ਵਿਚ ਉਨ੍ਹਾਂ ਦਾ ਕੋਈ ਵੀ ਸਵਾਰਥ ਨਹੀਂ ਹੁੰਦਾ ਬਲਕਿ ਸਮਰਪਣ ਦੀ ਭਾਵਨਾ ਹੁੰਦੀ ਹੈ। ਔਰ ਉਹੀ ਸਮਰਪਣ ਦੀ ਭਾਵਨਾ ਗੋਪੀਨਾਥ ਬੋਰਦਲਾਈ ਜੀ ਦੇ ਜੀਵਨ ਦਾ ਹਿੱਸਾ ਸੀ ਅਤੇ ਬੋਰਦਲਾਈ ਜੀ ਦਾ ਜੀਵਨ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਯਤਨ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਨੇ। ਜਿਸ ਪ੍ਰਕਾਰ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਦੇ ਲਈ ਲਾਇਆ ਅਤੇ ਸਭ ਦੇ ਲੋਕ ਪ੍ਰਿਯ ਉਹ ਬਣ ਗਏ, ਇਸੇ ਤਰ੍ਹਾਂ ਨਾਲ ਅੱਜ ਵੀ ਉਨ੍ਹਾਂ ਨੂੰ ਲੋਕ ਪ੍ਰਿਯ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਹੈ। ਸਮਾਜਿਕ ਨਿਆਂ, ਏਕਤਾ ਅਤੇ ਵਿਕਾਸ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਆਸਾਮ ਦੇ ਇਤਿਹਾਸ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਤੇ ਇਕ ਅਮਿਟ ਛਾਪ ਛੱਡੀ ਹੈ ਅਤੇ ਅੱਜ ਵੀ ਉਨ੍ਹਾਂ ਨੂੰ ਪ੍ਰਮੁੱਖ ਨੇਤਾਵਾਂ ਦੇ ਵਿਚੋਂ ਇਕ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਸਾਮ ਖੇਤਰ ਦੀ ਕਿਸਮਤ ਨੂੰ ਆਕਾਰ ਦਿੱਤਾ ਹੈ। ਸੋ ਦੋਸਤੋ, ਗੋਪੀਨਾਥ ਬੋਰਦਲਾਈ ਜੀ ਦਾ ਜੀਵਨ ਸਾਡੇ ਲਈ ਪ੍ਰੇਰਣਾ ਹੈ, ਪ੍ਰੇਰਣਾ ਦਾ ਉਹ ਸਰੋਤ ਹੈ ਜਿਸ ਤੋਂ ਅਸੀਂ ਪ੍ਰੇਰਣਾ ਲੈ ਕੇ ਆਪਣੇ ਸਮਾਜ ਦੇ ਲਈ, ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਤੇ ਆਪਣੇ ਦੇਸ਼ ਦੀ ਭਲਾਈ ਦੇ ਲਈ ਕੰਮ ਕਰਨ ਦੇ ਬਾਰੇ ਚ ਆਪਣੀ ਸੋਚ ਨੂੰ ਇਕ ਨਵੀਂ ਦਿਸ਼ਾ ਦੇ ਸਕਦੇ ਹਾਂ ਕਿਉਂਕਿ ਅਜਿਹੀਆਂ ਸ਼ਖਸੀਅਤਾਂ ਸਾਡੇ ਜੀਵਨ ਦੇ ਵਿਚ ਸਾਡੇ ਨਾਲ ਜਦੋਂ ਜੁੜਦੀਆਂ ਨੇ ਜਾਂ ਅਸੀਂ ਉਨ੍ਹਾਂ ਦੇ ਜੀਵਨ ਤੋਂ ਜਦੋਂ ਕਦੇ ਵੀ ਸੋਚਦੇ ਹਾਂ, ਕੋਈ ਪ੍ਰੇਰਣਾ ਲੈਂਦੇ ਹਾਂ ਤਾਂ ਫਿਰ ਸਾਨੂੰ ਪ੍ਰੇਰਿਤ ਉਹ ਇਸ ਤਰ੍ਹਾਂ ਨਾਲ ਕਰਦੀਆਂ ਨੇ ਕਿ ਅਸੀਂ ਆਪਣਾ ਭਲਾ ਕਰਨ ਤੋਂ ਪਹਿਲਾਂ ਦੂਜਿਆਂ ਦਾ ਭਲਾ ਕਰੀਏ, ਦੂਸਰਿਆਂ ਦੇ ਲਈ ਸੋਚੀਏ ਤਾਂ ਕਿ ਜਦੋਂ ਦੂਸਰੇ ਖੁਸ਼ ਰਹਿਣਗੇ ਤਾਂ ਸਾਡੇ ਆਲੇ ਦੁਆਲੇ ਦਾ ਮਾਹੌਲ ਜਿਹੜਾ ਹੈ ਬਹੁਤ ਹੀ ਖੁਸ਼ਨੁਮਾ ਬਣਿਆ ਰਹੇਗਾ। ਨਿਸਵਾਰਥ ਹੋ ਕੇ ਅਸੀਂ ਸਮਾਜ ਦੀ ਸੇਵਾ ਕਰਨਾ ਤੇ ਸਮਾਜ ਦੀ ਸੇਵਾ ਕਰਨ ਦੇ ਨਾਲ ਸਮਾਜ ਦੇ ਉਥਾਨ ਦੇ ਵਿਚ, ਉਸਦੇ ਵਾਰ ਦੇ ਵਿਚ ਅਸੀਂ ਕੰਮ ਕਰਨਾ ਹੈ, ਉਧਾਰ ਦੇ ਵਿਚ ਕੰਮ ਕਰਨਾ ਹੈ ਤਾਂ ਉਥੇ ਸਾਨੂੰ ਅਜਿਹੀਆਂ ਸ਼ਖਸੀਅਤਾਂ ਤੋਂ ਜ਼ਰੂਰ ਪ੍ਰੇਰਣਾ ਲੈਂਦੇ ਰਹਿਣਾ ਚਾਹੀਦਾ ਹੈ। ਸੋ ਅੱਜ ਦੀ ਗੱਲ ਮਹਾਨ ਦੇਸ਼ ਭਗਤ ਗੋਪੀਨਾਥ ਬੋਰਦਲਾਈ ਜੀ ਦੇ ਨਾਮ ਸੀ ਜਿਨ੍ਹਾਂ ਦੇ ਜੀਵਨ ਤੋਂ ਅੱਜ ਅਸੀਂ ਰੋਸ਼ਨੀ ਲਈ ਹੈ। ਉਸ ਰੋਸ਼ਨੀ ਦੇ ਨਾਲ ਆਪਣੇ ਜੀਵਨ ਨੂੰ ਰੋਸ਼ਨਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ। ਸੋ ਦੋਸਤੋ, ਅੱਜ ਦੀ ਗੱਲ ਦੇ ਨਾਲ ਹੁਣ ਅੱਗੇ ਵਧਦੇ ਹਾਂ ਪੰਜਾਬੀ ਨਾਟਕ ਦੇ ਵੱਲ। ਪੇਸ਼ ਕਰ ਰਿਹਾ ਤੁਹਾਡੇ ਲਈ ਪੰਜਾਬੀ ਨਾਟਕ ਇਸ਼ਕ ਰੀਮਿਕਸ, ਜਿਸ ਦੇ ਲੇਖਕ ਨੇ ਦਵਿੰਦਰ ਗਿੱਲ। ਆਓ ਸੁਣਦੇ ਹਾਂ ਇਹ ਪੰਜਾਬੀ ਨਾਟਕ।

0: ਓਏ ਮਿਰਜ਼ਿਆ, ਪਹਿਚਾਣਿਆ ਨੀ ਮੈਨੂੰ?
1: ਨਹੀਂ ਓਏ,
0: ਮੈਂ ਤੇਰਾ ਯਾਰ ਰਾਂਝਾ ਕੈਨੇਡਾ ਤੋਂ।
2: ਪੈਗ ਸ਼ੈਗ ਲਾਈਏ, ਵਾਹ ਇਤਫਾਕ ਵੇਖੋ ਉੱਪਰ ਵਾਲੇ ਦੇ,
0: ਅਸੀਂ ਦੋਹੇ ਅੱਡ ਅੱਡ ਸਮੇਂ ਚ ਹੋਏ
2: ਪਰ ਐਤਕੀ ਰੱਬ ਨੇ ਦੋਹੇ ਇਕੱਠੇ ਕਰਤੇ ਯਾਰ।
3: ਓਏ ਹੋਰ ਰੰਗ ਵੇਖ ਕਰਤਾਰ ਦੇ, ਹੀਰ ਤੇ ਸਾਹਿਬਾ
2: ਦੋਵੇਂ ਸਹੇਲੀਆਂ ਨੇ।
0: ਪਰ ਮੈਨੂੰ ਲੱਗਦਾ ਐਤਕੀ ਆਪਣੇ ਨਾਲ ਪਹਿਲਾਂ ਵਾਲੀ ਨਹੀਂ ਹੁੰਦੀ।
2: ਓਏ ਬਿਲਕੁਲ ਓਏ, ਪਹਿਲਾਂ ਵਾਲੀ ਤਾਂ ਹੋਣ ਹੀ ਨੀ ਦੇਣੀ, ਨਾਲੇ ਐਤਕੀ ਅਸੀਂ ਤੀਰਾਂ ਦਾ ਖੈੜਾ ਛੱਡਤਾ ਹੈ, ਐਵੇਂ ਸਹੁਰੀ ਦੇ ਪਿਛਲੀ ਵਾਰੀ ਟੁੱਟ ਗਏ ਸੀ। ਬਹੁਤਾ ਨਾ ਹੱਸ, ਆ ਵੇਖ ਘੋੜਾ ਰੱਖੀ ਰਹੀ ਹੁਣ ਡੱਬ ਚ, ਜਿੱਥੇ ਕੋਈ ਕੁਸਕਿਆ ਨਹੀਂ ਉੱਥੇ ਹੀ ਲੰਘਾਤਾ। ਰਾਂਝਿਆ ਵਿਦੇਸ਼ੀ ਹੈ, ਲੈ ਫੜ ਕੇ ਵੇਖ।
0: ਉਹ ਨਾ ਬਈ ਨਾ,
2: ਉਹ ਫੜ ਕੇ ਤਾਂ ਵੇਖ ਯਾਰ।
0: ਨਹੀਂ ਯਾਰ, ਮੈਂ
2: ਵਿਦੇਸ਼ੀ ਹੈ ਯਾਰ।
0: ਉਹ ਨਹੀਂ ਯਾਰ, ਇਹਨੂੰ ਤੂੰ ਹੀ ਸਾਂਭ, ਆਪਣੇ ਬਸ ਦੀ ਨਹੀਂ ਗੱਲ ਯਾਰ।
2: ਜਾ ਓਏ ਸੌਰੀ ਦਿਆ, ਰਿਹਾ ਨਾ ਜਨਾਨੇ ਦਾ ਜਨਾਨਾ ਹੀ, ਉਹ ਤੈਤੋਂ ਕਿੱਥੇ ਸੰਭਲਦੀ ਹੈ, ਤੂੰ ਤੇ ਆਪਣੀ ਫੂਕਣੀ ਜੀ ਫੂਕਾ ਮਾਰਨ ਜੋਗਾ ਹੈ ਬਸ।
0: ਦੇਖ ਮਿਰਜ਼ਿਆ, ਉਦੋਂ ਭਾਵੇਂ ਬਾਂਸਰੀਆਂ ਵਾਲੇ ਭੁੱਖੇ ਮਰਦੇ ਸੀ, ਪਰ ਹੁਣ ਬਹੁਤ ਕਦਰ ਹੈ ਇਹਨਾਂ ਦੀ।
2: ਅੱਛਾ, ਉਹ ਫਿਰ ਇੱਕ ਗੱਲ ਦੱਸ, ਐਤਕੀ ਛਿੱਤਰ ਮਾਰ ਕੇ ਤੈਨੂੰ ਘਰੋਂ ਤਾਂ ਬਹੁਤ ਚਿਰ ਦਾ ਕੱਢਿਆ, ਪਰ ਤੂੰ ਰਿਹਾ ਕਿੱਥੇ?
0: ਆ ਜ਼ਮੀਨਾਂ ਚੋਂ ਕਿੰਨਾ ਕੁ ਬਚਦਾ ਅੱਜਕਲ, ਤੇ ਉੱਤੋਂ ਏਡਾ ਵੱਡਾ ਲਾਣਾ। ਸੋ ਮੈਂ ਆਪ ਹੀ ਅੱਡ ਹੋ ਗਿਆ ਕਿ ਮੈਂ ਪਹਿਲਾਂ ਵਾਲੀ ਗਲਤੀ ਨਹੀਂ ਕੀਤੀ।
4: ਹੁਣ ਤਾਂ ਕੀ ਕੀਤਾ ਫਿਰ?
0: ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪੈਸੇ ਫੜਾਏ ਮੈਂ ਏਜੰਟ ਨੂੰ, ਤੇ ਜਾ ਪਹੁੰਚਿਆ ਕੈਨੇਡਾ।
2: ਹੌਲੀ ਹੌਲੀ, ਵੇਖੀ ਭਰਾਵਾ ਕਿਤੇ ਜਹਾਜ ਹੀ ਨਾ ਉੱਤੇ ਚੜਾ ਦੀ। ਵਾਹ ਬਈ ਵਾਹ, ਤੈਨੂੰ ਵੀ ਅਕਲ ਆ ਹੀ ਗਈ, ਨਹੀਂ ਤਾਂ ਪਿਛਲੀ ਵਾਰ ਤਾਂ ਤੂੰ ਵੀ ਹੀਰ ਦੀਆਂ ਉਂਗਲਾਂ ਤੇ ਨੱਚਦਾ ਰਹਿ ਗਿਆ।
0: ਉਹ ਪਰ ਹੁਣ ਸਮਾਂ ਬਦਲ ਗਿਆ ਮਿਰਜ਼ਿਆ, ਉਦੋਂ ਤਾਂ ਮੈਂ ਚਨਾਵ ਹੀ ਨਹੀਂ ਸੀ ਟੱਪਿਆ, ਪਰ ਹੁਣ ਸੱਤ ਸਮੁੰਦਰ ਪਾਰ ਘੁੰਮ ਕੇ ਆਇਆ।
2: ਓ ਠੀਕ ਆ ਠੀਕ ਆ, ਬਹੁਤੀਆਂ ਜਬਲੀਆਂ ਨਾ ਮਾਰ।
0: ਗੱਲ ਇੱਕ ਹੋਰ ਵੀ ਆ ਮਿਰਜ਼ਿਆ।
2: ਉਹ ਕਿਹੜੀ?
0: ਆ ਯੁੱਗ ਭਾਵੇਂ ਕੋਈ ਵੀ ਹੋਵੇ, ਬੰਦੇ ਦੀ ਜੇਬ ਭਰੀ ਹੋਣੀ ਚਾਹੀਦੀ ਡਾਲਰ ਦੇ ਨਾਲ, ਫਿਰ ਭਾਵੇਂ ਹੀਰ ਲੈ ਜਾ ਤੇ ਭਾਵੇਂ ਸਹਿਬਾ।
2: ਓਏ ਕੋਈ ਨੀ ਕੁਸਕਦਾ ਯਾਰਾ।
5: ਓਏ
2: ਕੁਸਕਦਾ ਕਿਵੇਂ ਨਹੀਂ? ਓਏ ਵੇਖੀ ਜੇ ਕਿਤੇ ਸਾਹਿਬਾ ਤੇ ਅੱਖ ਰੱਖੀ ਤਾਂ ਪਹਿਲਾਂ ਤੇਰੇ ਟੋਟੇ ਕਰ ਦੂੰ।
0: ਓ ਚੱਲ ਠੀਕ ਹੈ ਮਿਰਜ਼ਿਆ, ਮੇਰੀ ਕਹਾਣੀ ਤਾਂ ਤੂੰ ਸੁਣ ਲਈ, ਹੁਣ ਆਪਣੇ ਬਾਰੇ ਵੀ ਦੱਸ।
2: ਓ ਆਪਣਾ ਕੀ ਹੈ ਯਾਰ, ਖੁੱਲੀ ਜ਼ਮੀਨ ਹੈ ਜੱਟ ਕੋ, ਜੱਟ ਮੌਜਾ ਕਰਦਾ ਮੌਜਾ।
0: ਓਏ ਕਿਹੜੀ ਜ਼ਮੀਨ, ਕਿਹੜੀਆਂ ਮੌਜਾਂ? ਬਈ ਮੈਂ ਤਾਂ ਸੁਣਿਆ ਅੱਜ ਕੱਲ ਤੇਰੀ ਬੱਕੀ ਬੈਂਕ

0: ਕਿਲਿਆਂ ਦੇ ਮੂਰੇ ਮੂਰੇ ਭੱਜਦੀ ਆ। ਆ ਨਾਰੇ ਪਿੱਛੇ ਦੇ ਮਿਰਜ਼ੇ ਜੱਟ ਨੇ 5 ਕਿੱਲੇ ਬੈ ਵੀ ਕੀਤੀ ਹੈ, ਪਰ ਤੈਨੂੰ ਹਜੇ ਵੀ ਅਕਲ ਨਹੀਂ ਆਈ ਮਿਰਜ਼ਿਆ।
1: ਕੀ ਮਤਲਬ?
0: ਮਤਲਬ ਇਹ ਕਿ ਕੋਈ ਹੋਰ ਕੰਮ ਕਰ ਲੈ।
1: ਕੀ ਕਰਾਂ ਯਾਰ, ਕੁਝ ਸਮਝ ਨਹੀਂ ਆਉਂਦਾ। ਕਦਮ ਅਗਾਂਹ ਨੂੰ ਪੱਟਦਾ ਤਾਂ ਫਿਰ ਪਿੱਛੇ ਤਿਲਕ ਜਾਂਦਾ, ਤੇ ਕਰਜ਼ੇ ਦੀ ਪੰਡ ਦਿਨ ਬ ਦਿਨ ਵੱਧਦੀ ਜਾ ਰਹੀ।
0: ਜੇ ਪੱਲੇ ਕੁਝ ਹੈ ਨੀ ਨਾ ਮਿਰਜ਼ਿਆ, ਤੇ ਆ ਡੱਬ ਚ ਪਿਸਤੌਲ ਵੀ ਨਾ ਰੱਖਿਆ ਕਰ। ਇਹ ਦੱਸ, ਐਤਕੀ ਸਹਿਬਾ ਕਿਵੇਂ ਪੱਟੀ?
2: ਉਹ ਯਾਰ ਆਪਣੇ ਪਿੰਡ ਵਾਲੇ ਕਾਲਜ ਚ ਪੜ੍ਹਦੀ ਸੀ, ਬਸ ਯਾਰਾਂ ਨੇ ਕਰ ਲਈ ਗੇਟ ਮੇਟ।
0: ਤਾਂ ਫਿਰ ਪੁੱਛਣਾ ਸੀ ਉਹਨੂੰ, ਪਿਛਲੀ ਵਾਰ ਤੀਰ ਕਾਹਤੋਂ ਭੰਨੇ ਸੀ?
1: ਉਹ ਕਹਿੰਦੀ ਮੇਰੀ ਮਜਬੂਰੀ ਸੀ। ਹਾਂ ਮੈਨੂੰ ਸੌਰੀ ਕਹੀ, ਉਹ ਮੈਂ ਵੀ ਕਿਹਾ ਜੱਟਾਂ ਮਿੱਟੀ ਪਾ, ਪਰ ਹਾਂ ਜੇ ਐਤਕੀ ਕੋਈ ਕੁਸਕਿਆ ਨਾ ਸਾਰੇ ਲੰਘਾ ਦੂ ਅੰਦਰ।
0: ਯਾਨੀ ਕਬਜ਼ੇ ਦੀ ਪਹਿਲੀ ਵਾਂਗੂ ਡਾਂਗ ਖੜਕੂ?
1: ਓਏ ਸਿਰਫ ਡਾਂਗ ਨਹੀਂ, ਓਏ ਪਟਾਕੇ ਪੈਣਗੇ ਪਟਾਕੇ। ਏਦਾਂ ਨਾਰੇ ਐਤਕੀ ਮਿਰਜ਼ਾ ਨਹੀਂ ਸਾਹਿਬਾ ਦੇ ਭਰਾ ਡਿੱਗਣਗੇ ਅਮਰੀਕਾ ਦੇ ਟਾਵਰਾਂ ਵਾਂਗੂ। ਨਾਲੇ ਰਾਂਝਿਆ, ਐਤਕੀ ਆਪਾਂ ਪਹਿਲਾਂ ਵਾਲੀਆਂ ਗਲਤੀਆਂ ਬਿਲਕੁਲ ਨਹੀਂ ਕਰਨੀਆਂ।
0: ਉਹ ਕਿਹੜੀਆਂ?
1: ਉਹ ਯਾਰ ਪਿਛਲੀ ਵਾਰ ਨਾ ਮੈਂ ਤੀਰ ਥੋੜੇ ਲੈ ਕੇ ਗਿਆ ਸੀ, ਜੇ ਐਤਕੀ ਲੋੜ ਪਈ ਨਾ ਤੇ ਝੋਲਾ ਭਰ ਕੇ ਲਿਜਾਊਂਗਾ ਕਾਰਤੂਸਾਂ ਦਾ। ਨਾਲੇ ਹਾਂ ਐਤਕੀ ਰਾਤ ਨੀ ਸੋਣਾ, ਸਿੱਧਾ ਕਚਹਿਰੀਏ ਜਾ ਕੇ ਸਾਹ ਲਊ।
0: ਹੋ ਅਸ਼ਕਿਓ ਤੇਰੇ ਮਿਰਜ਼ਿਆ, ਨਹੀਂ ਹਿੱਸਾ ਤੇਰੀਆ।
1: ਨਾਲੇ ਮੇਰੀ ਕਹਾਣੀ ਤਾਂ ਤੂੰ ਸਾਰੀ ਸੁਣ ਲਈ, ਓਏ ਕੁਝ ਆਪ ਦੇ ਬਾਰੇ ਵੀ ਤਾਂ ਦੱਸ। ਤੂੰ ਐਤਕੀ ਹੀਰ ਤੱਕ ਕਿਵੇਂ ਪਹੁੰਚ ਕੀਤੀ?
0: ਉਹ ਐਤਕੀ ਮੈਂ ਹੀਰ ਦੇ ਪਲੰਗ ਤੇ ਪੈ ਕੇ ਛਿੱਤਰ ਨਹੀਂ ਖਾਦੇ।
1: ਅੱਛਾ,
0: ਹਾਈ ਟੈਕ ਪਹੁੰਚ ਕੀਤੀ ਇਸ ਵਾਰੀ?
1: ਉਹ ਕਿੱਦਾਂ?
0: ਯੂ ਨੋ ਇੰਟਰਨੈਟ?
1: ਆਹੋ।
0: ਯੂ ਨੋ ਫੇਸਬੁੱਕ?
1: ਆਹੋ ਆਹੋ।
0: ਓਏ
1: ਇਹਦਾ ਮਤਲਬ ਇਹ ਹੈ ਕਿ ਤੂੰ ਹਾਲੇ ਤੱਕ ਉਹਨੂੰ ਮਿਲਿਆ ਨੀ?
0: ਨਾ ਯਾਰ,
1: ਬੜੀ ਡਾਢੀ ਆ ਬਾਈ ਤੇਰੀ ਹੀਰ, ਪਿਛਲੀ ਵਾਰ ਵੀ ਸਾਰਿਆਂ ਨੂੰ ਉਂਗਲਾਂ ਤੇ ਨਚਾਉਂਦੀ ਰਹੀ, ਤੇ ਸਾਡੇ ਰਾਂਝੇ ਕੋਲੋਂ ਚੂਰੀ ਖਾਣ ਤੋਂ ਸਿਵਾ ਕੁਝ ਸਰਿਆ ਨਹੀਂ। ਓਏ ਵੇਖੀ
2: ਕਿਤੇ ਐਤਕੀ ਵੀ ਰਗੜਿਆ ਨਾ ਜਾਈ।
0: ਓ ਤੂੰ ਦੇਖੀ ਜਾ ਮਿਰਜ਼ਿਆ, ਐਤਕੀ ਤੇਰਾ ਯਾਰ ਰਾਂਝਾ ਕੀ ਕਮਾਲ ਕਰਦਾ,
2: ਦੇਖਦੇ ਆ।
0: ਖੈਰ ਮਿਰਜ਼ਿਆ, ਕਾਫੀ ਥੱਕਿਆ ਹੋਇਆ, ਫਰੈਸ਼ ਹੋ ਲਵਾ, ਫੇਰ ਮੈਂ ਹੀਰ ਨੂੰ ਮਿਲਣ ਵੀ ਜਾਣਾ।
2: ਓ ਹਾਂ ਓ ਹਾਂ, ਓ ਜਾ ਅੰਦਰ ਜਾ ਕੇ ਲੱਸੀ ਲੁੱਸੀ ਪੀ ਲੈ।
0: ਚੱਲ ਠੀਕ ਹੈ ਫਿਰ, ਮੈਂ ਚੱਲਦਾ।

0: ਰੱਬ ਨੇ ਬਣਾਇਆ ਜੀ ਕਰ ਵੇਖ ਦੇ ਰਵਾ। ਹਾਏ ਓਏ, ਰੱਬ ਕਿਸੇ ਨੂੰ ਇੰਨਾ ਸੋਹਣਾ ਵੀ ਨਾ ਬਣਾਏ ਕਿ ਤੂੰ ਮੈਨੂੰ ਮੇਰੀ ਨਜ਼ਰ ਹੀ ਨਾ ਲੱਗ ਜਾਏ। ਸ਼ੀਸ਼ੇ ਤੇ ਕਾਲਾ ਟਿੱਕਾ ਲਾ ਦਵਾਂ। ਕੌਣ ਹੈ? ਹਾਏ ਹਾਏ, ਕਿਹੜਾ ਆ ਗਿਆ? ਆਉਂਦੀ ਆ। ਇੱਕ ਮਿੰਟ ਇੱਕ ਮਿੰਟ, ਕੌਣ ਹੈ ਤੂੰ? ਕਿਹਨੂੰ ਮਿਲਣਾ?
1: ਹੀਰ।
0: ਹਾਂ,
1: ਪਹਿਚਾਣਿਆ ਮੈਨੂੰ?
0: ਨਹੀਂ।
1: ਵੀਸ ਟੂ ਚੈਟ?
0: ਚੈਟ
1: ਔਨ ਫੇਸਬੁੱਕ?
0: ਫੇਸਬੁੱਕ।
1: ਕੈਨੇਡਾ?
0: ਕੈਨੇਡਾ।
1: ਰਾਂਝਾ ਜੋਗੀ ਇਸ਼ਕ ਦਾ ਰੋਗੀ
0: ਤੇ ਮੈਂ ਹੀਰ ਮਿਸ ਵਰਲਡ। ਹਾਏ ਓਏ, ਤੂੰ ਤਾਂ ਬੜੀ ਹੈਂਡਸਮ ਹੈ, ਰੱਜ ਕੇ ਸੋਹਣਾ।
1: ਥੈਂਕ ਯੂ ਸੋ ਮਚ। ਪਰ ਤੈਨੂੰ ਕੀ ਹੋ ਗਿਆ?
0: ਬਟ ਵਾਟ ਡੂ ਯੂ ਮੀਨ?
1: ਆਈ ਮੀਨ, ਪਹਿਲਾਂ ਤਾਂ ਬੜੀ ਚੰਗੀ ਮੁਟਿਆਰ ਜੀ ਹੁੰਦੀ ਸੀ, ਹੁਣ ਦੁੱਧ ਦੀ ਥਾਂ ਪਾਊਡਰ ਪੀਨੀ ਹੈ।
0: ਬਟ ਨੌਨਸੈਂਸ, ਅੱਜ ਕੱਲ ਸਲਿਮ ਟ੍ਰਿਮ ਲੋਕਾਂ ਦਾ ਹੀ ਫੈਸ਼ਨ ਹੈ। ਹਾਂ,
1: ਕੱਪੜਿਆਂ ਦਾ ਫੈਸ਼ਨ ਤਾਂ ਸੁਣਿਆ ਸੀ, ਲੋਕਾਂ ਦਾ ਵੀ ਕੋਈ ਫੈਸ਼ਨ ਹੁੰਦਾ ਹੀਰੇ?
0: ਆਹੋ ਹੁੰਦਾ, ਤੈਨੂੰ ਕੀ ਪਤਾ, ਨਾਲੇ ਕਿਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ। ਇੱਧਰ ਆ, ਬੈਠ ਮੇਰੇ ਕੋਲ।
1: ਅੱਛਾ ਹੀਰੇ।
0: ਹਾਂ,
1: ਇਹ ਦੱਸ, ਕੰਪਿਊਟਰ ਤੇ ਤਾਂ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰਦੀ ਸੀ।
0: ਉਹ ਤਾਂ ਹੈ ਹੀ।
1: ਕਿੰਨਾ ਪੜ੍ਹੀ ਹੈ?
0: ਜੇ 5 ਕੁ ਸਾਲ ਹੋਰ ਪੜ੍ਹ ਲੈਂਦੀ ਨਾ, ਸਮਝ ਲੈ ਐਮਏ ਪੂਰੀ ਹੋ ਜਾਣੀ ਸੀ। ਹਾਂ,
1: ਮਤਲਬ 12 ਹੀ ਪੜ੍ਹੀ ਹੈ? ਮੈਂ 12 ਸਾਲ ਬਾਅਦ ਧੱਕੇ ਖਾ ਕੇ ਆਇਆ ਤੇ ਤੇਰੇ ਤੋਂ 4 ਜਮਾਤਾਂ ਨਹੀਂ ਹੋਈਆਂ।
0: ਹੀਰ ਨੂੰ ਜਮਾਤਾਂ ਦੀ ਕੋਈ ਲੋੜ ਨਹੀਂ ਹੈ ਰਾਂਝਿਆ, ਨਾਲੇ ਤੇਰੇ ਵਰਗੀ ਰਾਂਝੇ ਤਾਂ ਮੈਂ ਸ਼ਾਮ ਤੱਕ 10 ਖਰੀਦ ਸਕਦੀ ਹਾਂ, 10।
1: ਓਹੋ ਸੋਹਣਿਆ, ਤੁਸੀਂ ਤਾਂ ਗੁੱਸਾ ਹੀ ਕਰ ਗਏ। ਅੱਛਾ ਇਹ ਦੱਸ, ਫੇਸਬੁੱਕ ਤੇ ਚੈਟਿੰਗ ਤੂੰ ਵੀ ਕਰਦੀ ਸੀ ਨਾ?
0: ਹਾਂ, ਉਹ ਮੇਰੀ ਸਹੇਲੀ ਨਾ ਸਹਿਬਾ ਕਦੇ ਕਦਾਰ ਮੇਰੀ ਹੈਲਪ ਕਰ ਦਿੰਦੀ ਸੀ, ਕਦੇ ਕਦਾਰ।
1: ਤਾਂ ਮੈਂ ਵੀ ਕਵਾਂ ਤੈਨੂੰ ਇੰਨੀ ਮਤ ਕਿੱਥੇ?
0: ਕੀ ਮਤਲਬ?
1: ਮਤਲਬ ਨੂੰ ਛੱਡ, ਇਹ ਦੱਸ ਵੀ ਤੇਰਾ ਬੁੜਾ
0: ਕੀ ਕਿਹਾ?
1: ਮੇਰਾ ਮਤਲਬ ਡੈਡੀ ਜੀ, ਡੈਡੀ ਜੀ ਐਤਕੀ ਵੀ ਨਾਰਾਜ਼ ਤਾਂ ਨਹੀਂ ਹੋਣਗੇ ਨਾ?
0: ਉਹਨੂੰ ਤਾਂ ਟੈਨਸ਼ਨ ਨਾ ਲੈ, ਹੁਣ ਜ਼ਮਾਨਾ ਬਦਲ ਗਿਆ, ਨਾਲੇ ਪਿਛਲੀ ਵਾਰ ਤਾਂ ਤੂੰ ਨੰਗ ਮਲੰਗ ਸੀ, ਐਤਕੀ ਸੁੱਖ ਨਾਲ ਸਾਡੇ ਬਰਾਬਰ ਦਾ ਹੀ ਹੈ।
1: ਤੇਰਾ ਉਹ ਕੈਦੋ ਚਾਚਾ, ਐਤਕੀ ਕੋਈ ਜੱਬ ਤਾਂ ਨੀ ਪਾਊਗਾ ਨਾ?
0: ਬੇਫਿਕਰ ਰਹਿ, ਹੁਣ ਤਾਂ ਉਹਨੂੰ ਵੀ ਦੁਨੀਆਦਾਰੀ ਦੀ ਚੰਗੀ ਸਮਝ ਹੈ।
1: ਅੱਛਾ, ਖੈਰ ਛੱਡ ਸਭ ਕੁਛ, ਮੇਰਾ ਇੱਥੇ ਰਹਿਣ ਦਾ ਕੋਈ ਜੁਗਾੜ ਕਰ, ਪਰ ਹਾਂ ਮੈਂ ਐਤਕੀ ਕੋਈ ਮੱਝਾਂ ਮੁੱਝਾਂ ਨੀ ਚਾਰਨੀਆਂ।
0: ਉਹਦੀ ਕੋਈ ਲੋੜ ਨਹੀਂ।
1: ਅੱਛਾ
0: ਹਾਂ, ਐਤਕੀ ਮੈਂ ਸੋਚ ਲਿਆ ਇਸ ਵਾਰ ਨਾ ਤੂੰ ਮੇਰਾ ਡਰਾਈਵਰ ਹੋਵੇਗਾ। ਡਰਾਈਵਰ?
1: ਡਰਾਈਵਰ?
0: ਹਾਂ,
1: ਮਤਲਬ ਫਿਰ ਨੌਕਰ?
0: ਨੌਕਰ ਤਾਂ ਤੂੰ ਵਿਆਹ ਤੋਂ ਬਾਅਦ ਵੀ ਲੱਗਣਾ ਹੀ ਹੈ ਰਾਂਝਿਆ।

0: ਤਾਂ ਪਹਿਲਾਂ ਗਈ ਤੇ ਪਿੱਛੋਂ ਗਈ।
1: ਠੀਕ ਹੈ ਦਾਤਿਆ, ਐਕਚੁਲੀ ਮੈਂ ਆਪਣੇ ਰਿਲੇਟਿਵਸ ਨੂੰ ਮਿਲਣਾ, ਫਿਰ ਮਿਲਦਾ। ਓਕੇ ਬਾਏ।
0: ਮੇਰੀ ਗੱਲ ਤਾਂ ਸੁਣ ਲੈ।
2: ਸੁਣਿਆ ਰਾਂਝਾ ਆਇਆ ਬਾਹਰੋਂ, ਚਾਹ ਕੈਦੋ ਨੂੰ ਚੜਿਆ, ਤਾਂ ਭਾਬੀ ਨੂੰ ਦਿੰਦਾ ਮੱਤਾਂ, ਕੈਦੋ ਬਿਜ਼ਨਸ ਫੜਿਆ, ਬਈ ਰਿਸ਼ਤਾ ਹੱਥੋਂ ਨਿਕਲ ਨਾ ਜਾਵੇ, ਸਮਾਂ ਜਾਣਾ ਨਹੀਂ ਫੜਿਆ, ਮੰਮੀ ਹੀਰ ਦੀ ਪਾਵੇ ਵਾਸਤੇ ਚੜਦੇ ਆਕੜ ਅੜਿਆ, ਬਈ ਹੀਰ ਵਜਾਉਣੇ ਲਈ ਨਾਟਕ ਕੈਦੋ ਘੜਿਆ, ਕਨੇਡਾ ਜਾਣੇ ਲਈ ਨਾਟਕ ਕੈਦੋ ਘੜਿਆ।
3: ਨੀ ਤੂੰ ਰੋਮੀਓ ਬਣਾ ਕੇ ਮੁੰਡੇ ਰੱਖਤੇ ਰੱਖਤੇ, ਰੋਮੀਓ ਬਣਾ ਕੇ ਮੁੰਡੇ ਰੱਖਤੇ, ਨੀ ਤੂੰ ਰੋਮੀਓ। ਹੋਰ ਭਰਜਾਈ ਕੀ ਹਾਲ ਚਾਲ ਆ,
4: ਕਦੇ ਭਰਾ ਦਾ ਹਾਲ ਚਾਲ ਵੀ ਪੁੱਛ ਲਿਆ ਕਰੋ।
3: ਓਹੋ ਹਾਂ ਭਰਾ ਜੀ, ਉਹ ਮੈਂ ਪੁੱਛਣ ਆਇਆ ਸੀ, ਕੀ ਸੋਚਿਆ ਫਿਰ ਹੀਰ ਦੀ ਪੇਸ਼ਕਸ਼ ਬਾਰੇ?
4: ਸੋਚਣਾ ਕੀ ਆ, ਮੈਂ ਤਾਂ ਸੋਚਦਾ ਵੀ ਜਵਾਬ ਹੀ ਦੇ ਦਈਏ।
0: ਵੇਖੋ ਉਹੀ ਗਲਤੀ ਹੁਣ ਨਜ਼ਰ ਆਇਓ। ਮੈਂ ਕਿਹਾ ਜੀ ਰਾਂਝਾ ਇੰਨਾ ਵੀ ਮਾੜਾ ਨਹੀਂ ਹੈ,
4: ਪਰ ਮੇਰਾ ਮਨ ਨਹੀਂ ਮੰਨਦਾ, ਪਤਾ ਨਹੀਂ ਕਿੱਥੋਂ ਆਇਆ ਧੱਕੇ ਖਾ ਕੇ।
3: ਓਹੋ ਨਹੀਂ ਨਹੀਂ ਭਰਾ ਜੀ, ਮੈਂ ਸਭ ਪੁੱਛ ਪੜਤਾਲ ਕਰ ਲਈ ਜੇ, ਸੁੱਖ ਨਾਲ ਮੇਮਾ ਦੇ ਦੇਸੋਂ ਆਇਆ ਜੇ।
0: ਵੇਖੋ ਮੇਮਾ ਦੇ ਨਾਂ ਨੂੰ ਕਿਵੇਂ ਲਾਲਾ ਸੁੱਟਦਾ ਹੈ।
4: ਮੈਂ ਕਿਹਾ ਵਿਗੜਿਆ ਹੀ ਪਿਆ ਜੀ,
0: ਤੁਹਾਡੇ ਤੇ ਗਿਆ ਜੀ
3: ਲਾਲਾ ਸੁੱਟਦਾ, ਨਾ ਮੈਂ ਇਕੱਲਾ ਨਹੀਂ ਸੁੱਟਦਾ ਪਰ ਜਾਈ, ਆ ਭਰਾ ਜੀ ਵੀ ਮੇਮਾ ਦੇ ਖਾਸੇ ਸ਼ੌਕੀਨ ਹੈ ਸੀ।
4: ਚੁੱਪ।
3: ਪਰ ਭਰਾ ਜੀ ਕੀ ਖੋਟ ਹੈ ਰਾਂਝੇ ਵਿਚ? ਉਹ ਪਰਜਾਈ ਸੁੱਖ ਨਾਲ ਇੱਕ ਦੇ 40 ਬਣਾਉਂਦਾ ਜੇ 40।
4: ਪਰ ਹੀਰ ਦਾ ਰਿਸ਼ਤਾ? ਨਹੀਂ ਨਹੀਂ,
0: ਮੈਂ ਤਾਂ ਕਹਿੰਦੀ ਹਾਂ ਜੀ ਹਾਂ ਕਰੋ, ਅੱਜ ਕੱਲ ਬਾਹਰ ਦਾ ਰਿਸ਼ਤਾ ਮਿਲਦਾ ਕਿੱਥੇ ਹੈ, ਇੰਨੇ ਇੰਨੇ ਮੂੰਹ ਪਾਟੇ ਲੋਕਾਂ ਦੇ। ਨਾਲੇ ਸੋਚੋ ਜੀ, ਮੁੰਡਾ ਕੈਨੇਡੀਅਨ ਸਿਟੀਜ਼ਨ ਹੈ, ਕੱਲ ਹੀਰ ਕੈਨੇਡਾ ਤੇ ਪਰਸੋਂ ਅਸੀਂ।
3: ਮੁੜ ਮੇਰੀ ਵਾਰੀ, ਚੌਥਾ ਮੈਂ ਤੇ ਚਿੱਟੀਆਂ ਚਿੱਟੀਆਂ
0: ਮੇਮਾ। ਵੇਖੋ ਨਾ ਜੀ, ਤੀਆਂ ਵਾਲੇ 30-30 ਲੱਖ ਚੱਕੀ ਫਿਰਦੇ ਨੇ ਤੇ ਆਪਾਂ ਨੂੰ ਹਰੇ ਡਾਲਰ ਆਬਾ ਜਾ ਮਾਰੀ ਜਾਂਦੇ ਨੇ।
4: ਠੀਕ ਆ, ਸੋਚਦੇ ਆ ਕੁਝ।
3: ਸੋਚਦੇ ਆ, ਉਹੀ ਹੋਈ ਨਾ ਗੱਲ, ਅੱਗਾ ਹੀਰ ਤਾਂ ਪਿੱਛਾ ਹੀ ਅਸੀਂ, 2 ਸਾਲ ਬਾਅਦ ਆ ਸੀ, ਸੋਹਣੀ ਜਿਹੀ ਕੁੜੀ ਵਿਆਹ ਸੀ, ਸਫਾਰੀ ਤੇ 30 ਲੱਖ ਲੈ ਸੀ।
0: ਲੱਤ ਕੰਮ ਨੀ ਕਰਦੀ, ਵਿਆਹ ਦਾ ਕਿੰਨਾ ਚਾ ਚੜੇ ਲੰਗੇ ਨੂੰ।
4: ਓਏ ਤੁਸੀਂ ਐਵੇਂ ਗੱਲਾਂ ਦੇ ਕੜਾਹ ਨਾ ਬਣਾਈ ਜਾਓ।
3: ਓਹੋ ਹਾਂ ਭਰਾ ਜੀ, ਉਹ ਭਰਾ ਜੀ ਮੈਂ ਤਾਂ ਕਹਿੰਦਾ ਤੁਸੀਂ ਫੋਨ ਕਰੋ
4: ਯਾਰ, ਉਹ ਕਿਤੇ ਨਾ ਹੀ ਨਾ ਕਰ ਦੇਵੇ, ਮੇਰਾ ਮਨ ਨੀ ਮੰਨਦਾ ਯਾਰ।
3: ਮਨ ਨੀ ਮੰਨਦਾ? ਓਏ ਆਪਣੇ ਮਨ ਨੂੰ ਕੈਨੇਡਾ ਦੇ ਦਰਸ਼ਨ ਕਰਵਾਓ, ਆਪੇ ਮਨ ਜੂ। ਮੈਂ ਤਾਂ ਕਹਿੰਦਾ ਤੁਸਾਂ ਗੱਡੀ ਕੱਢੋ, ਅਸਾਂ ਆਪ ਜਾਸੀ। ਕਿਉਂ ਭਰਜਾਈ?
4: ਉਹ ਪਰ
0: ਛੱਡੋ, ਕਹਿਦੋ ਬਿਲਕੁਲ ਠੀਕ ਆਖਦਾ, ਤੁਸੀਂ ਗੱਡੀ ਕੱਢੋ, ਮੈਂ ਹੁਣੇ ਤਿਆਰ ਹੋ ਗਿਆ।
3: ਭਰਜਾਈ ਫੁੱਲਾਂ ਵਾਲਾ ਸੂਟ ਪਾਈ।
2: ਹੋ ਗਈ ਸੁਣ ਕੇ ਜੱਗੋ ਤੇਰਵੀ, ਵੀਰ ਸ਼ਮੀਰ ਨੂੰ ਚੜ ਗਿਆ ਤਾ, ਇੱਕ ਵੇਚਿਆ ਸੂਟਾ ਸਮੈਕ ਦਾ ਤੇ 5-7 ਪੈਗ ਲੈ ਲਾ, ਬਈ ਉਹਨੇ ਡੱਬ ਚ ਪਿਸਟਲ ਟੰਗਿਆ, ਕਹਿੰਦਾ ਦੇਊਂਗਾ ਕਿੰਗਰੇ ਟਾ, ਪਰ ਦੁਨੀਆਦਾਰੀ ਸਮਝਦਾ ਖੀਵਾ, ਰਹਿ ਉਹਨੂੰ ਸਮਝਾ ਬਈ ਖੀਵਾ, ਰਹਿ ਉਹਨੂੰ ਸਮਝਾ।
5: ਓਏ ਸ਼ਮੀਰਿਆ,
6: ਓਏ ਸ਼ਮੀਰਿਆ।
5: ਓਏ ਫਿਰ ਕੀ ਸੋਚਿਆ ਤੁਸੀਂ?
6: ਸੋਚਣਾ ਕੀ ਆ ਡੈਡ, ਮੇਰਾ ਤੇ ਦਿਲ ਕਰਦਾ ਵਿਚਾਲਿਓ ਚੀਰਦਾ ਸਾਲੇ ਨੂੰ, ਨਾਲੇ ਉਹਦੀ ਕਬਰ ਤਾਂ ਮੈਂ ਇੱਥੇ ਬਣਾਉਂਗਾ ਇੱਥੇ।
5: ਓਏ ਉਹਦੀ ਹਿੰਮਤ ਕਿਵੇਂ ਪਈ ਸਾਡੀ ਭੈਣ ਦਾ ਰਿਸ਼ਤਾ ਮੰਗਣ ਦੀ?
6: ਜਨਾਨਾ ਰਿਹਾ ਅਖੇ, ਮੈਂ ਸਾਹਿਬਾਂ ਨਾਲ ਵਿਆਹ ਕਰਾਉਣਾ ਚਾਹੁੰਦਾ, ਜੇ ਮੇਰੇ ਕੋਲ ਉਸ ਵੇਲੇ ਬੰਦੂਕ ਹੁੰਦੀ ਤਾਂ ਉੱਥੇ ਗੋਲੀ ਮਾਰ ਦਿੰਦਾ।
5: ਓ ਮੈਂ ਤਾਂ ਕਹਿੰਦਾ ਵੱਡੇ ਭਾਈ ਚੱਲ ਚੱਲੀਏ ਆਪਸ ਹਾਲੇ ਦਾ ਘੋਗਾ ਚ।
6: ਓ ਤੁਸੀਂ ਦੋਵੇਂ ਹਮੇਸ਼ਾ ਘੋੜੇ ਦੇ ਕੇ ਸਵਾਰ ਹੋਏ ਰਹਿੰਦੇ ਹੋ।
5: ਤੂੰ ਵੀ ਸਾਡਾ ਕਾਕਾ?
6: ਹਾਂਜੀ। ਆਪਣੀ ਸਾਹਿਬਾ ਜਾਊਗੀ ਵਿਆਹ ਤੋਂ ਬਾਅਦ ਸਿੱਧੀ ਕੈਨੇਡਾ, ਤੇ ਉੱਥੇ ਜਾ ਕੇ ਪੜੂਗੀ ਆਪਣੇ ਕਾਗਜ਼, ਤੇ ਅਗਲੇ ਸਾਲ ਅਸੀਂ ਉੱਥੇ ਜਾ ਵੱਜਾਂਗੇ।
5: ਫੈਂਟੈਸਟਿਕ ਡੈਡ, ਤੇ ਅਗਲੇ ਸਾਲ ਮੈਂ ਆਉਂ ਇੰਡੀਆ ਤੁਹਾਡਾ ਦੋਵਾਂ ਦਾ ਰਿਸ਼ਤਾ ਕਰਨ ਲਈ, ਤੇ ਵੱਡੇ ਵੱਡੇ ਜ਼ਿਮੀਂਦਾਰ, ਵੱਡੇ ਵੱਡੇ ਸ਼ਾਹੂਕਾਰ ਆਪ ਆਪਣੀਆਂ ਕੁੜੀਆਂ ਦਾ ਡੋਲਾ ਲੈ ਕੇ ਮੇਰੇ ਖੀਵੇ ਖਾਨ ਦੇ ਦਰ ਤੇ ਨੱਕ ਰਗੜਨਗੇ।
6: ਫੈਂਟੈਸਟਿਕ।
5: ਸੁਣਿਆ ਵੀ ਮੁੰਡਾ ਕੈਨੇਡਾ ਤੋਂ ਆਇਆ ਹੈ, ਤੇ ਇਹੀ ਉਹਦੀ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੈ,
6: ਨਾਲੇ ਉੱਥੋਂ ਆਇਆ ਤਾਂ ਕੋਈ ਗਧੇ ਦੀ ਯਾਦ ਨਹੀਂ ਪੁੱਛਦਾ, ਇਹ ਤਾਂ ਫਿਰ ਵੀ ਬੰਦਾ
5: ਹੈ। ਡੈਡੂ ਸਾਨੂੰ ਥੋੜੀ ਬਹੁਤੀ ਨੌਲੇਜ ਤਾਂ ਹੋਵੇ ਕਿ ਮੁੰਡਾ ਕਰਦਾ ਕੀ ਹੈ?
6: ਦੇਖ ਬੇ ਬਰਖੋਦਾ, ਮੈਂ ਤੈਨੂੰ ਅੱਗੇ

0: ਇਹ ਕਈ ਵਾਰੀ ਸਮਝਾ ਚੁੱਕਾ ਆ ਕਿ ਕਿਸੇ ਪ੍ਰਾਈਵੇਟ ਮਾਸਟਰ ਨੂੰ ਉਹਦੀ ਤਨਖਾਹ ਤੇ ਬਾਹਰੋਂ ਆਏ ਨੂੰ ਉਹਦਾ ਕੰਮ ਕਾਜ ਕਦੇ ਨੀ ਪੁੱਛਣਾ ਚਾਹੀਦਾ। ਉਹ ਨਾਲੇ ਤੂੰ ਤੰਗ ਨਾਲ ਆਇਆ ਕਰ, ਨਾਲੇ ਬੋਤਲ ਰੱਖ ਸਾਈਡ ਤੇ।
1: ਜਰਾ ਸੋਚ, ਹੁਣ ਸਾਨੂੰ ਜਾਣਦਾ ਕੋਈ ਨੀ, ਤੇ ਜਦੋਂ ਅਸੀਂ ਮਹਿਪਲ ਦੇ ਪੱਤੇ ਵਾਲਾ ਪਾਸਪੋਰਟ ਲੈ ਕੇ ਆਏ
0: ਤਾਂ ਫਿਰ ਇੱਕ ਛੱਡ ਭਾਵੇਂ ਦੋ ਵਿਆਹ ਕਰਵਾ ਲਈ।
2: ਦੋ ਵਿਆਹ ਨਹੀਂ ਯਾਰ, ਉਹ ਮਿਰਜ਼ੇ ਨੇ ਵਿੱਚ ਟੰਗ ਅੜਾਇਆ ਨੀ ਹੈ।
1: ਉਹ ਯਾਰ ਸੁਨੰਗ ਜੱਟ ਦਾ ਕੀ ਹੈ?
0: ਉਹ ਮੈਂ ਇਹ ਕਹਿ ਰਿਹਾ ਕਿ ਮਿਰਜ਼ੇ ਨੂੰ ਛੱਡੋ ਤੇ ਰਾਂਝੇ ਨੂੰ ਫੋਨ ਕਰਕੇ ਹੁਣੇ ਇੱਥੇ ਸੱਦੋ, ਸੱਦੋ ਇੱਥੇ।
2: ਅੱਬਾ ਹੁਣੇ ਫੋਨ ਕਰਦਾ ਡੈਲੂ, ਹੁਣੇ ਅੱਦੋ।
1: ਸਾਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ, ਬਸ ਯਾਦ ਕਰੋ ਆਪਾਂ ਹਾਜ਼ਰ।
0: ਕਾਕਾ ਜੀ ਆ ਗਏ, ਕਾਕਾ ਜੀ ਉਹ ਰਾਂਝਾ ਪੁੱਤਰ ਆ ਗਿਆ, ਉਹ ਰਾਂਝਾ ਪੁੱਤਰ ਆਓ ਆਓ ਜੀ ਆਇਆਂ ਨੂੰ, ਕਾਕਾ ਜੀ ਜੀ ਆਇਆਂ ਨੂੰ। ਹਾਂਜੀ ਕਾਕਾ ਜੀ, ਸਾਨੂੰ ਨਾ ਤੁਹਾਡਾ ਪਛਤਾਵਾ ਮਨਜ਼ੂਰ ਹੈ।
1: ਉਹ ਤਾਂ ਆਉਣਾ ਹੀ ਸੀ।
0: ਕੀ ਮਤਲਬ?
1: ਮਤਲਬ ਕੋਈ ਨੀ, ਇਹ ਸਭ ਰਾਣੀ ਵਾਲੇ ਨੋਟਾਂ ਦਾ ਕਮਾਲ ਹੈ।
2: ਮੈਂ ਸਮਝਿਆ ਨੀ ਵੱਡੇ ਭਾਜੀ ਤੁਹਾਡੀ ਗੱਲ।
1: ਉਧਰ ਪਹੁੰਚਣ ਦੀ ਦੇਰ ਹੈ ਸਾਰਾ ਸਾਹਿਬ, ਸਮਝ ਤਾਂ ਆਪਣੇ ਆਪ ਲੱਗ ਜੂ।
2: ਵੀਜ਼ਾ ਤਾਂ ਉਦੋਂ ਲੱਗੂ ਜਦੋਂ ਏਦਾਂ ਤੇ ਸਾਹਿਬਾਂ ਦਾ ਵਿਆਹ ਹੋਊ, ਪਰ ਉਸ ਮਿਰਜ਼ੇ ਦੇ ਹੁੰਦਿਆਂ ਨਹੀਂ ਹੋ ਸਕਣਾ।
1: ਬੈਂਕਾਂ ਤੇ ਸੁੰਡੀਆਂ ਦੇ ਮਾਰੇ ਮਿਰਜ਼ੇ ਹੁਣ ਇਹਨਾਂ ਦਮ ਨਹੀਂ ਕਿ ਉਹ ਸਾਡੇ ਨਾਲ ਪੰਗਾ ਲੈ ਸਕੇ।
0: ਕਾਕਾ ਜੀ ਤੁਸੀਂ ਐਵੇਂ ਘਬਰਾਓ ਨਾ, ਅਸੀਂ ਚੁੱਪ ਚਪੀਤੇ ਸਾਰੇ ਕੰਮ ਕਰ ਦੇਣੇ ਆ।
1: ਪਰ ਉਹਨੂੰ ਤਾਂ ਸਭ ਕੁਝ ਪਤਾ ਲੱਗ ਵੀ ਚੁੱਕਿਆ। ਪਤਾ ਲੱਗ ਚੁੱਕਿਆ? ਹੀਰ ਨੇ ਮਿਰਜ਼ੇ ਦੇ ਸਾਹਿਬਾਂ ਨੂੰ ਸਭ ਕੁਝ ਦੱਸਤਾ।
0: ਪਰ ਹੀਰ ਨੂੰ ਕਿਹਨੇ ਦੱਸਿਆ? ਟੋਟੇ ਟੋਟੇ ਕਰ ਦੂ ਉਹਦਾ ਮੈਂ।
1: ਖਾਦੀ ਪੀਤੀ ਮੇਰੇ ਤੋਂ ਕਿਆ ਹੋ ਗਿਆ ਸੀ?
0: ਡੈਡ ਲੱਗਦਾ ਐਤਕੀ ਵੀ ਉਹੀ ਕੁਛ ਕਰਨਾ ਪਊ।
2: ਬਿਲਕੁਲ,
0: ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ।
2: ਮੈਨੂੰ ਵੀ ਤਾਂ ਦੱਸੋ ਆਖਿਰ ਕੀ ਕਰਨਾ ਪਊ।
0: ਮਿਰਜ਼ੇ ਦਾ ਕਤਲ। ਤਾਂ ਫਿਰ ਕਹਿ ਦੇ ਉਹਨੂੰ ਜਾ ਕੇ ਤੂੰ ਰਾਂਝੇ ਨਾਲ ਚੱਲੀ।
3: ਪਰ ਮਿਰਜ਼ੇ ਚ ਕੀ ਖੋਟ ਹੈ?
0: ਪਰ ਪੱਲੇ ਕੀ ਉਸ ਨੰਗ ਜੱਟ ਦੇ? ਕੀ ਉਹ ਤੈਨੂੰ ਇਹੋ ਜਿਹੀ ਜ਼ਿੰਦਗੀ ਦੇ ਸਕਦਾ ਜਿਹੋ ਜਿਹੀ ਮੈਂ ਤੈਨੂੰ ਦਿੱਤੀ ਹੈ?
2: ਨਾਲੇ ਹੁਣ ਸਾਡਾ ਭਵਿੱਖ ਤੇਰੇ ਨਾਲ ਹੀ ਜੁੜਿਆ, ਵੇਖੀ ਕਿਤੇ ਸਾਡਾ ਜਹਾਜ਼ ਉੱਡਣ ਤੋਂ ਪਹਿਲਾਂ ਨਾ ਸੁੱਟ ਦੇ।
0: ਨਾਲੇ ਕੀ ਕਰੇਗੀ ਤੂੰ ਉਸ ਜੱਟ ਨਾਲ? ਕੀ ਖਾਏਗੀ ਤੂੰ ਤੇ ਕੀ ਖਾਣਗੇ ਤੇਰੇ ਬੱਚੇ? ਬੈਂਕਾਂ ਦੇ ਬਜਾਏ ਸਾਰੀ ਉਮਰ ਅੱਗੇ ਅੱਗੇ ਦੌੜਦੇ ਫਿਰੋਗੇ ਤੁਸੀਂ ਲੋਕ?
1: ਅੰਤ ਜ਼ਹਿਰ ਦੀਆਂ ਗੋਲੀਆਂ ਤੇ ਹੁੰਦਾ ਤੁਹਾਡੇ ਵਰਗਿਆਂ ਦਾ।
3: ਪਰ ਪਾਪਾ, ਰੱਬ ਕਰਕੇ ਤੁਸੀਂ ਉਹਨੂੰ ਮਾਰੋ ਨਾ।
0: ਤੂੰ ਸਮਝਾ ਕੇ ਵੇਖ ਲਵੀ, ਪਰ ਇੱਕ ਗੱਲ ਯਾਦ ਰੱਖੀ, ਅਸੀਂ ਉਸ ਦੀ ਖਾਤਰ ਆਪਣਾ ਭਵਿੱਖ ਖਰਾਬ ਨਹੀਂ ਕਰ ਸਕਦੇ।
2: ਕੈਨੇਡਾ ਜਾ ਲਿਆ, ਅਸੀਂ ਕੁਝ ਨਹੀਂ ਕਰ ਸਕਦੇ ਆ।
0: ਓਏ ਤੁਸੀਂ ਫੇਰ ਨਹੀਂ ਮੁੜਦੇ?
2: ਓਏ ਆ ਗਿਆ ਡੈਡੀ।
4: ਮੈਂ ਵੇਖਦਾ ਕਿਹੜਾ ਰੋਕਦਾ ਏ ਐਤਕੀ ਜੱਟ ਨੂੰ।
3: ਤੂੰ ਆ ਗਿਆ ਮਿਰਜ਼ਾ, ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗਾ।
4: ਪਰ ਐਤਕੀ ਮੈਂ ਪਹਿਲਾਂ ਵਾਲੀ ਨਹੀਂ ਹੋਣ ਦਿੰਦਾ।
1: ਤੂੰ ਬਹੁਤ ਪਛਤਾਏਗਾ ਮਿਰਜ਼ਾ।
4: ਚੁੱਪ, ਤੇਰੇ ਨਾਲ ਤਾਂ ਮੈਂ ਬਾਅਦ ਚ ਨਿਪਟਾਂਗਾ। ਪਹਿਲੇ ਉਹਨੂੰ ਬਾਹਰ ਕੱਢੋ ਜਿਹਨੇ ਯਾਰ ਮਾਰ ਕੀਤੀ ਹੈ।
1: ਕਿੱਥੇ ਰਾਂਝਾ?
3: ਮੈਂ ਵੱਡੇ ਭਾਈ, ਮੈਂ ਤਾਂ ਉਹਦੀ ਪਕਾਈ ਮਾਰਦਾ ਸੀ, ਮਾਰੀ ਨਾ।
4: ਪਕਾਈ ਮਾਰਦਾ ਸੀ?
1: ਓ ਨਾ ਮਿਰਜ਼ਾ, ਨਾ ਯਾਰ, ਮਾਰੀ ਨਾ। ਮੈਂ ਸਾਬਾ ਛੱਡੀ, ਹੀਰ ਵੀ ਛੱਡੀ, ਓਏ ਸਭ ਕੁਝ ਛੱਡਿਆ ਯਾਰਾ, ਸਵੇਰੇ ਜਾਜੇ ਚੜ ਜੂ।
4: ਚੁੱਪ, ਜੇ ਕੁਝ ਬੋਲਿਆ ਤੇ ਗੋਲੀ ਮਾਰ ਦੂ।
3: ਠਹਿਰ ਜਾ ਮਿਰਜ਼ਾ, ਇਸ ਨੂੰ ਗੋਲੀ ਮੈਂ ਮਾਰਾਂਗੀ।
5: ਪਰ ਸਾਹਿਬਾ।
3: ਹਾਂ, ਇਸ ਨੇ ਸਿਰਫ ਤੇਰੇ ਨਾਲ ਹੀ ਨਹੀਂ ਬਲਕਿ ਮੇਰੇ ਤੇ ਹੀਰ ਨਾਲ ਵੀ ਧੋਖਾ ਕੀਤਾ ਹੈ, ਨਾਲੇ ਮੈਂ ਇਹਨਾਂ ਨਾਲ ਵੀ ਤਾਂ ਹਿਸਾਬ ਪੂਰਾ ਕਰਨਾ ਹੈ।
4: ਠੀਕ ਕਹਿੰਦੀ ਹੈ ਤੂੰ ਸਾਹਿਬਾ, ਲੈ ਫੜ ਪਿਸਤੌਲ ਤੇ ਕਰ ਲੈ ਪਿਛਲੇ ਜਨਮ ਦਾ ਹਿਸਾਬ ਪੂਰਾ।
1: ਫਿਰ ਤੂੰ ਕੀ ਕਹਿ ਰਹੀ ਹੈ ਸਾਹਿਬਾ?
4: ਓਏ ਤੂੰ ਕੀ ਕਰਨ ਜਾ ਰਹੀ ਹੈ ਬੇਵਕੂਫੇ?
3: ਉਹੀ ਜੋ ਮੈਨੂੰ ਕਰਨਾ ਚਾਹੀਦਾ ਹੈ। ਹੈਂਡਸ ਅਪ ਮਿਰਜ਼ਾ।
5: ਸਾਹਿਬਾ ਤੂੰ
4: ਫਿਰ ਨਹੀਂ ਬਦਲੀ? ਓਏ
3: ਮੈਂ ਬਦਲ ਗਈ ਮਿਰਜ਼ਿਆ, ਹੀਰ ਰਾਂਝਾ ਮੇਰੇ ਭਰਾ ਸਭ ਬਦਲ ਗਏ, ਪਰ ਸਿਰਫ ਤੂੰ ਨਹੀਂ ਬਦਲਿਆ। ਹੈ ਕੀ ਤੇਰੇ ਪੱਲੇ ਫੋਕੀ ਆਕਰ? ਤੇ ਇੱਧਰ ਰਾਂਝੇ ਨਾਲ ਮੇਰੇ ਤੇ ਮੇਰੇ ਵੀਰਾਂ ਦਾ ਭਵਿੱਖ ਜੁੜਿਆ ਹੈ, ਇੱਕ ਹਸੀਨ ਤੇ ਖੁੱਲੀ ਡੁੱਲੀ ਜ਼ਿੰਦਗੀ ਮੇਰੀ ਉਡੀਕ ਕਰ ਰਹੀ ਹੈ।
4: ਮੈਂ ਫੂਕ ਦਿਆਂਗਾ ਸਭ ਕੁਝ। ਓਏ ਛੱਡ, ਮੈਂ ਫੂਕ ਦਿਆਂਗਾ ਸਭ ਕੁਝ।

ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਇਸ਼ਕ ਰੀਮਿਕਸ, ਜਿਸ ਦੇ ਲੇਖਕ ਸਨ ਦਵਿੰਦਰ ਗਿੱਲ। ਦੇਸ਼ਮੀਲਾ ਪ੍ਰੋਗਰਾਮ ਦੇ ਵਿਚ ਹੁਣ ਅੱਗੇ ਵਧਦੇ ਹਾਂ, ਪੇਸ਼ ਕਰ ਰਿਹਾ ਤੁਹਾਡੇ ਲਈ ਸੁਗਮ ਸੰਗੀਤ ਦਾ ਸਿਲਸਿਲਾ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਗੁਰਦੀਪ ਸਿੰਘ ਤੇ ਰੰਜਨਾ ਦੀ ਆਵਾਜ਼ ਦੇ ਵਿਚ ਇਹ ਗੀਤ।

0: ਗੀਤ ਰਚਨਾ
1: ਸਾਡਿਆਂ ਪਿਆਰਾਂ ਦਾ ਤੂੰ ਕੀ ਮੁੱਲ ਪਾਇਆ ਨੀ ਗੁਰਦੀਪ ਸਿੰਘ ਤੇ ਰੰਜਨਾ ਦੀ ਆਵਾਜ਼ ਦੇ ਵਿਚ ਤੁਸੀਂ ਗੀਤ ਸੁਣ ਰਹੇ ਸੀ ਅਗਲਾ ਗੀਤ ਤੋਂ ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਚਮਨ ਲਾਲ ਭੱਲਾ ਦੀ ਆਵਾਜ਼ ਦੇ ਵਿਚ ਆਓ ਸੁਣਦੇ ਹਾਂ

ਜਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ, ਕਰਜ਼ ਇਨ੍ਹਾਂ ਦਾ ਕੌਣ ਉਤਾਰੇ, ਰੱਬ ਤੋਂ ਵੱਡੀਆਂ ਮਾਵਾਂ ਹੁੰਦੀਆਂ। ਉਮਰ ਦਾ ਇਹ ਜੋੜਨ ਰਿਸ਼ਤਾ, ਉਂਝ ਤਾਂ ਚਾਰ ਹਿਲਾਵਾਂ ਹੁੰਦੀਆਂ, ਮੈਂ ਜੰਗਲ ਨੂੰ ਤੁਰ ਜਾਣਾ ਸੀ, ਘਰ ਵਿਚ ਨਾ ਜੇ ਛਾਵਾਂ ਹੁੰਦੀਆਂ। ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ। ਤੁਸੀਂ ਸੁਣ ਰਹੇ ਹੋ ਸੁਗਮ ਸੰਗੀਤ ਸਿਲਸਿਲਾ। ਅਗਲਾ ਗੀਤ ਚਮਨ ਲਾਲ ਭੱਲਾ ਦੀ ਆਵਾਜ਼ ਵਿਚ ਹੀ ਆਓ ਸੁਣਦੇ ਹਾਂ।

ਜਸਵੀਰ ਜੱਸੀ ਦੇ ਗਾਇਸ ਗੀਤ ਦੇ ਨਾਲ ਹੀ ਦੋਸਤੋ ਤਮੰਨਾ ਸਿਲਸਿਲਾ ਵੀ ਹੁਣ ਇੱਥੇ ਮੁਕਦਾ ਹੈ। ਆਪਣੇ ਦੋਸਤ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਨਮਸਕਾਰ।

0: ਮੈਂ ਕਿਹਾ ਰੁਜੇ ਰਾਮ ਜੀ ਲੰਘ ਆਈਏ
1: ਆਜੋ ਸੰਧੂ ਸਾਹਿਬ ਆਜੋ ਬੱਚਿਆਂ ਵਾਲਿਓ ਆਜੋ
0: ਆ ਗਏ ਜੀ ਆ ਗਏ
2: ਜੈ ਹਿੰਦ ਜੀ ਰੁਜੇ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਮਾਂ ਬਰਨਾ ਜੀ ਆਪਣਾ ਸੁਣਾਓ
1: ਹਾਲ ਚਾਲ ਤਗੜਾ ਸਿਆਣੇ ਨੇ ਜਿਹੜੇ ਤੱਥ ਕੱਢੇ ਨਾ ਜ਼ਿੰਦਗੀ ਦੇ ਕਮਾਲ ਦੇ ਹੈ ਵੀ ਤਿੱਥ ਤਿਉਹਾਰ ਚੰਗੀ ਹੈਨਾ ਤਿੱਥ ਤਿੱਥ ਤਿਉਹਾਰ ਮੰਦੀ ਅੱਗੇ ਪਿੱਛੇ ਚੰਗੀ ਤਿੱਥ ਤਿਉਹਾਰ ਮੰਦੀ ਅੱਗੇ ਪਿੱਛੇ ਚੰਗੀ ਇਹ ਦੇਖੋ ਐਸਾ ਜਿੱਦਾਂ ਕਹਿੰਦੇ ਆ ਕਿ ਕਥਨ ਹੈ ਜਾਂ ਮੁਹਾਵਰਾ ਹੈ ਜਾਂ ਕਥਾਨਕ ਹੈ ਜਾਂ ਸੱਚਾਈ ਹੈ ਜਿਹੜੀ ਅੱਜ ਸਮਾਜ ਦੇ ਬਹੁਤ ਵੱਡੇ ਵਰਗ ਦੀ ਪ੍ਰਤੀਨਿਧਤਾ ਕਰਦੀ

0: ਕਿਉਂਕਿ ਅੱਜ ਸੰਧੂ ਸਾਹਿਬ ਕਿਹੜੇ ਮੌਕੇ ਦੇ ਉੱਤੇ ਆਪਾਂ ਆਪਣਾ ਕਿੱਦਾਂ ਦਾ ਵਿਹਾਰ ਰੱਖਣਾ ਹੈ, ਇਹ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਤਾਮਾ ਬਿਰਲਾ ਬੰਦਾ ਹੀ ਮਿਲੂਗਾ ਕਿ ਜਿਹਨੂੰ ਪਤਾ ਹੈ ਕਿ ਮੈਂ ਸਮਾਜ ਦੇ ਵਿੱਚ ਵਿਚਰਨਾ ਕਿੱਦਾਂ ਹੈ। ਉਹ ਸਾਡੇ ਰਿਸ਼ਤਿਆਂ ਦੇ ਵਿੱਚ ਇਸੇ ਕਰਕੇ ਤਰੇੜਾਂ ਆ ਰਹੀਆਂ ਨੇ, ਇਸੇ ਕਰਕੇ ਫਰਕ ਪੈ ਰਹੇ ਨੇ ਕਿ ਸਾਨੂੰ ਮੌਕੇ ਦੇ ਮੁਤਾਬਕ ਗੱਲ ਕਰਨੀ, ਮੌਕੇ ਦੇ ਮੁਤਾਬਕ ਕਿੱਦਾਂ ਦਾ ਵਿਹਾਰ ਕਰਨਾ, ਇਹ ਚੀਜ਼ ਸਾਨੂੰ ਕਿਸੇ ਨੇ ਸਿਖਾਈ ਨੀ। ਕਿਉਂਕਿ ਇਹ ਚੀਜ਼ ਜਿਹੜੀ ਆ ਸੰਸਕਾਰਾਂ ਚੋਂ ਆਉਂਦੀ ਹੈ,
1: ਨੀ ਬਿਲਕੁਲ ਬਿਲਕੁਲ।
0: ਜਿੱਦਾਂ ਦੇ ਲੋਕਾਂ ਵਿੱਚ ਤੁਹਾਡੀ ਬੈਠਕ ਉੱਠ ਹੈ ਤੇ ਜਿੱਦਾਂ ਦੇ ਲੋਕਾਂ ਚ ਤੁਸੀਂ ਵਿਚਰਦੇ ਹੋ, ਉਦਾਂ ਦਾ ਵਿਵਹਾਰ ਤੁਹਾਡੀ ਜ਼ਿੰਦਗੀ ਨੇ ਧਾਰਨ ਕਰਨਾ ਹੈ। ਆਪਾਂ ਉਹੀ ਹੈ ਨਾ ਕਿ ਜਿੱਦਾਂ ਦੀ ਸਮਾਜ ਦੇ ਵਿੱਚ ਜਿੱਦਾਂ ਦੀ ਸੋਸਾਇਟੀ ਹੈ ਉਦਾਂ ਦਾ ਤੁਹਾਡੀ ਸ਼ਖਸੀਅਤ ਦਾ ਮੁਹਾਂਦਰਾ ਬਣਨਾ ਹੈ। ਸੋ ਅੱਜ ਸਮਾਜ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਸੋਸਾਇਟੀ ਦਾ ਤਾਂ ਹੈ ਨੀ, ਕਿਉਂਕਿ ਸਮਾਜ ਛਿੰਨ ਭਿੰਨ ਹੈ, ਹਰ ਬੰਦਾ ਕੱਲਾ ਆਪਣੀ ਦੌੜ ਚ ਭੱਜਿਆ ਹੋਇਆ ਹੈ। ਸੋ ਇਸ ਕਰਕੇ ਜਿਹੜੀ ਸਾਡੀ ਸੰਸਕ੍ਰਿਤੀ ਦੀ ਭਾਸ਼ਾ ਹੈ ਜਾਂ ਜਿਹੜੀ ਸਾਡੇ ਸੰਸਕਾਰਾਂ ਦੀ ਭਾਸ਼ਾ ਹੈ ਕਿ ਕਿਸ ਸਮੇਂ ਤੇ ਕਿਸ ਬੰਦੇ ਨਾਲ ਕਿੱਦਾਂ ਦੀ ਗੱਲ ਕਰਨੀ ਹੈ, ਕਿੱਦਾਂ ਦਾ ਵਤੀਰਾ ਰੱਖਣਾ ਹੈ, ਇਹ ਚੀਜ਼ਾਂ ਕਿਤੇ ਨਾ ਕਿਤੇ ਅੱਜ ਮਨਫੀ ਹੁੰਦੀਆਂ ਜਾ ਰਹੀਆਂ ਨੇ।
1: ਬਿਲਕੁਲ ਜੀ, ਦੇਖੋ ਇਹ ਹੁਣ ਵੱਡੇ ਸਾਡੇ ਬਜੁਰਗਾਂ ਦਾ ਜਿੰਨਾ ਕਹਿ ਲਓ ਵੀ ਉਹਨਾਂ ਦਾ ਫਰਜ਼ ਸੀ ਕਿ ਅਗਲੀ ਪੀੜ੍ਹੀ ਤੱਕ ਉਹ ਜਿਹੜੇ ਸੀ ਵਧੀਆ ਜਿਹੜੇ ਆਪਣੇ ਰਿਵਾਜ਼ ਸੀਗੇ ਉਹ ਲੈ ਕੇ
0: ਜਾਣਾ,
1: ਉਹਨਾਂ ਨੂੰ ਦੱਸ ਕੇ ਜਾਂਦੇ।
0: ਨੈਤਿਕ ਸਿੱਖਿਆ ਜੀ,
1: ਹਾਂ
0: ਇਹ ਨੈਤਿਕ ਸਿੱਖਿਆ ਜਿਹੜੀ ਘਰਾਂ ਚੋਂ ਸਾਨੂੰ ਮਿਲਦੀ ਹੈ, ਬਜ਼ੁਰਗਾਂ ਤੋਂ ਖਾਸ
1: ਮਿਲਦੀ ਹੈਗੀ ਹੈ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਬਦਲਦੇ ਸਮੇਂ ਦੇ ਹਿਸਾਬ ਨਾਲ ਟੁੱਟ ਗਏ ਉਹਨਾਂ ਚੀਜ਼ਾਂ ਦੇ ਨਾਲ,
0: ਚੀਜ਼ਾਂ ਨਾਲ
1: ਕਈ ਹੋਰ ਨਵੀਆਂ ਚੀਜ਼ਾਂ ਜੁੜ ਵੀ ਗਈਆਂ। ਪਰ ਦੇਖੋ
0: ਉਹ ਪਦਾਰਥ ਤੱਕ ਸੀਮਿਤ ਹੋ ਗਏ ਨਾ ਅਸੀਂ, ਅਸੀਂ ਸਿਰਫ ਜਿੰਨਾ ਸਾਡਾ ਜੇ ਕਿਸੇ ਨਾਲ ਸਾਨੂੰ ਪਿਆਰ ਮੁਹੱਬਤ ਵੀ ਹੈ ਉਹ ਪਦਾਰਥ ਤੱਕ ਹੈ, ਜਦੋਂ ਸਾਡੀ ਗਰਜ ਚਲੀ ਜਾਂਦੀ ਹੈ ਨਾ। ਕਿਉਂਕਿ ਅੱਗੇ ਦੇਖੋ ਸੰਧੂ ਸਾਹਿਬ ਜਦੋਂ ਦੀਆਂ ਗਰਜ਼ਾਂ ਖਤਮ ਹੋ ਗਈਆਂ ਨਾ ਉਦੋਂ ਦਾ ਵੀ ਸਮਾਜ ਟੁੱਟ ਗਿਆ। ਅੱਗੇ ਲੋਕਾਂ ਨੂੰ ਹੁਣ ਜਿੱਦਾਂ ਆਪਣਾ ਖੇਤੀਬਾੜੀ ਦਾ ਕਿੱਤਾ ਧੰਦਾ ਸੀ, ਅੱਗੇ ਆਪਾਂ ਨੂੰ ਹੁੰਦਾ ਯਾਰ ਮੇਰੇ ਕੋਲ ਇੱਕ ਬਲਦ ਹੈ, ਚੱਲ ਇੱਕ ਬਲਦ ਮੈਂ ਆਪਣੇ ਗੁਆਂਢੀਆਂ ਤੇ ਲੈ ਲੂੰਗਾ, ਹਨਾ। ਇਸੇ ਤਰ੍ਹਾਂ ਸੰਦ ਸਨੇੜੇ ਏਦਾਂ ਦੇ ਆਏ ਤੇ ਅਗਲਾ ਕਹਿੰਦਾ ਚੱਲ ਯਾਰ ਮੇਰੇ ਕੋਲ ਟਰਾਲੀ ਫਲਾਣੇ ਕੋਲ ਆਪਾਂ ਉੱਥੋਂ ਲੈ ਲਾਂਗੇ। ਉਹ ਚੀਜ਼ਾਂ ਜਿਹੜੀਆਂ ਗਰਜ਼ਾਂ ਸੀ ਕਿਤੇ ਨਾ ਕਿਤੇ ਅੱਜ ਸਾਡੇ ਸਮਾਜ ਚੋਂ ਖਤਮ ਹੋ ਗਿਆ। ਹਰ ਬੰਦਾ ਕਹਿੰਦਾ ਕਿ ਮੇਰੇ ਕੋਲ ਹਰ ਸਾਧਨ ਆਪਣਾ ਚਾਹੀਦਾ, ਮੈਂ ਕਿਸੇ ਤੇ ਨਿਰਭਰ ਨਹੀਂ ਰਹਿਣਾ, ਤੇ ਇਹ ਕਿਤੇ ਨਾ ਕਿਤੇ ਚੀਜ਼ ਜਿਹੜੀ ਹੈ ਲੱਗਦਾ ਤਾਂ ਹੈ ਕਿ ਬਹੁਤ ਵਧੀਆ, ਪਰ ਇਹ ਚੀਜ਼ ਸਮਾਜ ਲਈ ਬਹੁਤ ਸੰਧੂ ਸਾਹਿਬ ਹਾਨੀਕਾਰਕ ਹੈ।
1: ਹਾਂ ਟੁੱਟ ਜਾਂਦੇ ਨਾ ਫਿਰ ਆਪਾਂ ਦੇ ਨਾਲ, ਜਦੋਂ ਮਿਲਾਂਗੇ ਵਰਤਾਂਗੇ ਨਹੀਂ, ਗੱਲਬਾਤ ਨਹੀਂ ਕਰਾਂਗੇ ਤੇ ਫਿਰ ਗੱਲ ਇੱਦਾਂ ਤੁਰੋਗੇ ਅੱਗੇ।
0: ਹਾਂ ਸੋ ਇਸ ਕਰਕੇ ਜਿਹੜਾ ਹੈ ਅੱਜ ਇਸ ਚੀਜ਼ ਨੂੰ ਲੈ ਕੇ ਅੱਗੋਂ ਜਿਹੜੇ ਮਿਸਾਇਲ ਪੈਦਾ ਹੋ ਰਹੇ ਹੈ, ਅੱਗੋਂ ਜਿਹੜੇ ਮਸਲੇ ਪੈਦਾ ਹੋ ਰਹੇ ਹੈ, ਜਿਹਨੂੰ ਅਸੀਂ ਸਮਾਜਿਕ ਸੁਰੱਖਿਆ ਦੀ ਗੱਲ ਕਰਦੇ ਹਾਂ, ਅੱਜ ਤੁਸੀਂ ਦੇਖ ਲਓ ਕਿੰਨੀਆਂ ਘਟਨਾਵਾਂ ਦੁਰਘਟਨਾਵਾਂ ਆਪਾਂ ਖ਼ਬਰਾਂ ਅਖ਼ਬਾਰਾਂ ਚ ਵੀ ਪੜ੍ਹਦੇ ਹਾਂ, ਟੈਲੀਵਿਜ਼ਨ ਤੇ ਵੀ ਸੁਣਦੇ ਹਾਂ ਕਿ ਘਰ ਦੇ ਵਿੱਚ ਪਰਿਵਾਰ ਦੇ ਜੀ ਇਕੱਲੇ ਸੀਗੇ ਉਹਨਾਂ ਨਾਲ ਏਦਾਂ ਦਾ ਹਾਦਸਾ ਵਾਪਰ ਗਿਆ। ਇਹ ਕਿਤੇ ਨਾ ਕਿਤੇ ਇਹ ਜਿਹੜੀ ਪਰਿਵਾਰਕ ਪ੍ਰਣਾਲੀ ਦੇ ਵਿੱਚ ਬਦਲਾਅ ਆਇਆ ਇਹ ਬੜਾ ਵੱਡਾ ਇਹਦਾ ਜ਼ਿੰਮੇਵਾਰ ਹੈ, ਜਾਂ ਬੱਚਿਆਂ ਨੂੰ ਲੈ ਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਚੀਜ਼ ਜਿਹੜੀ ਹੈ ਜ਼ਿੰਮੇਵਾਰ ਹੈ। ਸੋ ਇਸ ਕਰਕੇ ਅੱਜ ਸਮਾਜ ਦੇ ਵਿੱਚ ਸਮਾਜ ਨੂੰ ਮੁੜ ਜੇ ਸੁਰਜੀਤ ਕਰਨਾ ਹੈ ਜਾਂ ਮੁੜ ਉਹਨੂੰ ਸੰਗਠਿਤ ਕਰਨਾ ਹੈ ਤੇ ਇਹ ਨੈਤਿਕ ਜਿਹੜੀਆਂ ਗੱਲਾਂ ਹੈ ਜਾਂ ਨੈਤਿਕ ਸ਼ਿਸ਼ਟਾਚਾਰ ਹੈ ਜਿਹੜੀਆਂ ਸਾਡੀਆਂ ਸ਼ੁਰੂ ਤੋਂ ਲੈ ਕੇ ਚੱਲਦੀਆਂ ਆ ਰਹੀਆਂ ਸੀ, ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਲਿਆਉਣਾ ਪੈਣਾ।

0: ਹਾਂ ਜੀ ਸੰਧੂ ਸਾਹਿਬ ਦੇਖੋ ਜਿੱਦਾਂ ਆਪਾਂ ਕਹਿੰਦੇ ਵੀ ਖੇਤੀ ਦਾ ਜਿਹੜਾ ਆਧਾਰ ਹੈ ਉਹ ਪਾਣੀ ਤੇ ਜ਼ਮੀਨ ਹੈ। ਜ਼ਮੀਨ ਦੇ ਵਿਚ ਸਿਹਤ ਖਰਾਬ ਹੋ ਗਈ ਜ਼ਮੀਨ ਦੀ ਤੁਹਾਨੂੰ ਪਤਾ ਹੀ ਹੈ ਵੀ ਕਲਰਾਂ ਵਾਲੀ ਜ਼ਮੀਨ ਨੂੰ ਆਪਾਂ ਨੇ ਕਿੱਦਾਂ ਵਾਹੀ ਯੋਗ ਕੀਤਾ ਹੈ ਹਨਾ, ਕਿੰਨੀਆਂ ਮਿਹਨਤਾਂ ਕੀਤੀਆਂ ਨੇ, ਪਰ ਅੱਜ ਫੇਰ ਅਸੀਂ ਜ਼ਮੀਨ ਨੂੰ ਕਲਰ ਬਣਾਉਣ ਵਾਲੇ ਪਾਸੇ ਤੁਰੇ ਹੋਏ ਆ ਕਿਤੇ ਨਾ ਕਿਤੇ
1: ਬਹੁਤ ਜ਼ਿਆਦਾ ਜਦੋਂ ਆਪਾਂ ਰਸਾਇਣਾਂ ਦੀ ਵਰਤੋਂ
0: ਕਰਾਂ।
1: ਜਿੱਦਾਂ ਆਪਾਂ ਕਹਿ ਲਏ ਕਿ ਪਹਿਲਾਂ ਜਿਹੜੇ ਕੁਦਰਤੀ ਜਿਹਾ ਦੇ ਨਿਰਭਰ ਸੀ, ਹੁਣ ਆਪਾਂ ਨੂੰ ਸੌਖਾ ਤਰੀਕਾ ਲੱਭ ਗਿਆ ਵੀ ਫਟਾਫਟ ਖਾਦ ਪਾਓ,
0: ਸ਼ਾਰਟਕਟ ਚੱਲਦੇ
1: ਆਉਣ
0: ਲੱਗ ਗਈਆਂ ਪਾਣੀ ਨੂੰ ਲੈ ਕੇ। ਦੇਖੋ ਕਈ ਤਾਂ ਜ਼ੋਨ ਐਸੇ ਆ ਜਿਹਨਾਂ ਨੂੰ ਡਾਰਕ ਜ਼ੋਨ ਵੀ ਘੋਸ਼ਿਤ ਕੀਤਾ ਗਿਆ, ਜ਼ਮੀਨ ਨੂੰ ਜਿਹੜਾ ਜ਼ਮੀਨ ਨੂੰ ਪਾਣੀ

0: ਲਾਉਣ ਵਾਲਾ ਪਾਣੀ ਹੈ ਉਹ ਕਿਤੇ ਨਾ ਕਿਤੇ ਫਸਲਾਂ ਦੇ ਅਨੁਕੂਲ ਨੀ ਹੈ, ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਸੋ ਅੱਜ ਹੁਣ ਜਦੋਂ ਆਪਾਂ ਸੋਹਣੀ ਫਸਲਾਂ ਦੀ ਗੱਲ ਕਰਦੇ ਹਾਂ, ਇਹਦੇ ਚ ਇੰਨਾ ਕੁ ਹੈ ਕਿ ਦੇਖੋ ਸਾਡੇ ਸਾਇੰਸਦਾਨਾਂ ਨੇ ਖੋਜਾਂ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ, ਸਾਨੂੰ ਦਿੱਤੀਆਂ ਨੇ ਕਿ ਜਿਨ੍ਹਾਂ ਨਾਲ ਆਪਾਂ ਪਾਣੀ ਦੀ ਸਹੀ ਤੇ ਸਹਿਯੋਗ ਵਰਤੋਂ ਕਰ ਸਕਦੇ
1: ਹਾਂ ਜੀ,
0: ਜਾਂ ਆਪਾਂ ਫਲੱਡ ਇਰੀਗੇਸ਼ਨ ਦੇ ਪਾਣੀ ਦੀ ਜਿਹੜਾ ਦੁਰਉਪਯੋਗ ਕਰੀਏ। ਸੋ ਸਹੀ ਪ੍ਰਬੰਧਨ ਫਸਲਾਂ ਵਿਚ ਪਾਣੀ ਦਾ ਬੜਾ ਜ਼ਰੂਰੀ ਹੈ। ਇਸੇ ਵਿਸ਼ੇ ਦੇ ਉੱਤੇ ਡਾਕਟਰ ਐਮ ਐਸ ਕੱਲ ਹੋਰਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ, ਇਹ ਸਾਂਝੀਆਂ ਕਰਦੇ ਹਾਂ।
2: ਡਾਕਟਰ ਮਿਹਰਬਾਨ ਸਿੰਘ ਕਾਲੂ ਜੀ, ਤੁਸੀਂ ਭੌਤਿਕ ਵਿਗਿਆਨੀ ਹੋ ਔਰ ਭੂਮੀ ਵਿਗਿਆਨ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੇ ਕੋਲ ਆਏ ਹੋ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਚ ਹੀ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਗੱਲ ਹੈ ਕਿ ਡਾਕਟਰ ਸਾਹਿਬ, ਅੱਜ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿ ਜ਼ਮੀਨ ਦੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਦਿਨ ਬ ਦਿਨ ਆਪਾਂ ਸਾਰੇ ਜਾਣਦੇ ਹਾਂ ਕਿ ਥੱਲੇ ਜਾ ਰਿਹਾ ਹੈ। ਹੁਣ ਇਹ ਵੀ ਹੈ ਨਹੀਂ ਕਿ ਅਸੀਂ ਫਸਲਾਂ ਬੀਜਣੀਆਂ ਛੱਡ ਦਈਏ ਜਾਂ ਕੋਈ ਨਾ ਕੋਈ ਜਿਹੜਾ ਹੈ ਆਪਾਂ ਧੰਦਾ ਬਦਲ ਲਈਏ, ਤਾਂ ਹੋ ਨਹੀਂ ਸਕਦਾ। ਕੱਲਾ ਤਾਂ ਆਪਣੇ ਖੇਤੀਬਾੜੀ ਦਾ ਕੰਮ ਹੀ ਹੈ। ਸੋ ਇਸ ਕਰਕੇ ਜਿਹੜਾ ਇਹ ਜ਼ਮੀਨ ਹੇਠਲਾ ਪਾਣੀ ਹੈ ਇਹਦਾ ਸੁਚੱਜਾ ਪ੍ਰਬੰਧਨ ਆਪਾਂ ਕਰਕੇ ਕਿੱਦਾਂ ਫਸਲਾਂ ਨੂੰ ਜਿਹੜਾ ਹੈ ਨੇਪਰੇ ਚੜ੍ਹਨਾ ਹੈ ਤੇ ਖੇਤੀਬਾੜੀ ਨੂੰ ਜਿਹੜਾ ਸੁਰਜੀਤ ਰੱਖਣਾ ਹੈ, ਇਹੀ ਅੱਜ ਦਾ ਵਿਸ਼ਾ ਹੈ ਤੇ ਇਸ ਬਾਬਤ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ। ਕਿਉਂਕਿ ਅੱਜ ਪੰਜਾਬ ਦੇ ਵਿੱਚ ਕੁਝ ਖਾਸ ਕਰਕੇ ਜਦੋਂ ਆਪਾਂ ਜ਼ਿਲ੍ਹਿਆਂ ਦੀ ਗੱਲ ਕਰਦੇ ਬੜੀ ਚਿੰਤਾਜਨਕ ਸਥਿਤੀ ਹੈ। ਕੁਝ ਜਿਹੜੇ ਇਲਾਕੇ ਹੈ ਜਿਨ੍ਹਾਂ ਦੇ ਵਿੱਚ ਤਾਂ ਮਤਲਬ ਅਸੀਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਪਾਣੀ ਨੂੰ ਲੈ ਕੇ। ਤੁਸੀਂ ਕੀ ਸੋਚਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਸਥਿਤੀ ਹੈ ਕਿੱਥੇ ਕੁ ਤੱਕ ਇਹਦੇ ਬਾਬਤ ਸਾਨੂੰ ਜਿਹੜਾ ਗੰਭੀਰਤਾ ਨਾਲ ਸੋਚਣਾ ਚਾਹੀਦਾ, ਕਿਸ ਲਿਹਾਜ਼ ਨਾਲ ਸਥਿਤੀ ਜਿਹੜੀ ਅੱਜ ਕਿੱਥੇ ਕੁ ਖੜੀ ਹੈ?
3: ਬਹੁਤ ਬਹੁਤ ਧੰਨਵਾਦ ਜੀ ਮੌਕਾ ਦੇਣ ਲਈ। ਔਰ ਜੇ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ ਤੇ ਇਸ ਵੇਲੇ ਮੈਂ ਕਹਿੰਦਾ ਜੇ ਸਭ ਤੋਂ ਮਹੱਤਵਪੂਰਨ ਵਿਸ਼ਾ ਵਿਚਾਰਨ ਵਾਲਾ ਤੇ ਉਹ ਪੰਜਾਬ ਦੇ ਪਾਣੀ ਦੇ ਪੱਧਰ ਤੇ ਗੱਲ ਕਰਨ ਦਾ ਸਮਾਂ ਹੈ, ਕਿਉਂਕਿ ਪਿਛਲੇ ਅਸੀਂ 3-4 ਦਹਾਕਿਆਂ ਤੋਂ ਦੇਖਿਆ ਕਿ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਬਹੁਤ ਡੂੰਘਾ ਜਾ ਰਿਹਾ ਔਰ ਬੜਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਪਾਣੀ ਤਾਂ ਤੁਹਾਨੂੰ ਪਤਾ ਹੈ ਕਿ ਜੀਵਨ ਦਾ ਆਧਾਰ ਹੈ, ਬੇਸ ਹੈ। ਜੇ ਪਾਣੀ ਹੈ ਤੇ ਸਭ ਕੁਛ ਹੈ, ਅਦਰਵਾਈਜ਼ ਨਾ ਖੇਤੀਬਾੜੀ ਪੋਸੀਬਲ ਹੈ ਨਾ ਲਾਈਫ ਹੀ ਕੋਈ ਪੋਸੀਬਲ ਹੈ। ਤਾਂ ਉਹਦੇ ਕਰਕੇ ਇਹ ਸਭ ਤੋਂ ਗੰਭੀਰ ਵਿਸ਼ਾ ਔਰ ਇਹਦੇ ਤੇ ਸੰਜੀਦਗੀ ਜਿਹੜੀ ਹੈ ਵਿਗਿਆਨੀਆਂ ਦੀ, ਸਰਕਾਰਾਂ ਦੀ ਔਰ ਜਿਨ੍ਹਾਂ ਨੇ ਪਾਣੀ ਵਰਤਣਾ ਉਹਨਾਂ ਤਿੰਨਾਂ ਦੀ ਸੰਜੀਦਗੀ ਜਿਹੜੀ ਹੈ ਇਸ ਪੱਖੋਂ ਹੋਣੀ ਬਹੁਤ ਜ਼ਰੂਰੀ ਹੈ। ਇਹ ਸਮਾਂ ਰਹਿੰਦੇ ਸਾਨੂੰ ਸੰਭਲਣਾ ਪਊਗਾ ਔਰ ਇਸ ਵਿਸ਼ੇ ਨੂੰ ਹਰ ਪੱਖ ਤੋਂ ਵਿਚਾਰਨਾ ਪਏਗਾ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਨੇ ਪੁਸ਼ਤਾਂ ਨੇ ਉਹਨਾਂ ਵਾਸਤੇ ਪਾਣੀ ਵਿਚਾਰ ਸਕੀਏ।
0: ਉਹਦੇ ਨਾਲ ਜੁੜਿਆ ਦੇਖੋ ਪੱਖ ਇਹ ਵੀ ਆ ਜਾਂਦਾ ਹੈ ਕਿ ਇੱਕ ਤਾਂ ਪਾਣੀ ਹੈ, ਪਾਣੀ ਤਾਂ ਸਮੁੱਚੇ ਪਾਣੀ ਦੀ ਤਾਂ ਕੋਈ ਘਾਟ ਨਹੀਂ ਹੈ ਜੇ ਆਪਾਂ ਦੇਖੀਏ, ਪਾਣੀ ਬਹੁਤ ਹੈ ਧਰਤੀ ਦੇ ਉੱਤੇ। ਆਪਣੇ ਜਿੱਦਾਂ ਜ਼ਮੀਨ ਆਪਣੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਪਾਣੀ ਦਾ ਤੇ ਜ਼ਮੀਨ ਦੇ ਵਿੱਚ ਵੀ ਸਭ ਤੋਂ ਹਿੱਸਾ ਜ਼ਿਆਦਾ ਪਾਣੀ ਦਾ, ਪਰ ਜਿਹੜਾ ਖੇਤੀ ਦੀ ਵਰਤੋਂ ਯੋਗ ਪਾਣੀ ਹੈ ਜਾਂ ਪੀਣ ਯੋਗ ਪਾਣੀ ਹੈ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਡਾਕਟਰ ਸਾਹਿਬ ਜਦੋਂ ਆਪਾਂ ਫਸਲਾਂ ਦੀ ਗੱਲ ਕਰਦੇ ਹਾਂ, ਆਪਾਂ ਸਾਰੇ ਜਾਣਦੇ ਹਾਂ ਕਿ ਹਾੜੀ ਸਾਉਣੀ ਸਾਡੇ ਦੋ ਫਸਲੀ ਚੱਕਰ ਨੇ, ਇਹਨਾਂ ਦੇ ਲਿਹਾਜ਼ ਨਾਲ ਹੀ ਸਾਡੀਆਂ ਜਿਹੜੀਆਂ ਫਸਲਾਂ ਤਬਦੀਲ ਹੁੰਦੀਆਂ। ਖਾਸ ਕਰਕੇ ਇਹ ਜਿਹੜਾ ਸਾਡੇ ਕੋਲ ਸਾਉਣੀ ਵਾਲਾ ਸਮਾਂ ਹੈ ਇਹਦੇ ਚ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੈ, ਕਿਉਂਕਿ ਇਹਦੇ ਚ ਮੁੱਖ ਫਸਲ ਸਾਡੀ ਝੋਨਾ ਹੈ। ਸੋ ਆਪਾਂ ਜਿਹੜਾ ਝੋਨੇ ਦੇ ਵਿੱਚ ਪਾਣੀ ਬਚਾਉਣ ਦੀ ਜਦੋਂ ਆਪਾਂ ਕਹਿੰਦੇ ਹਾਂ ਕੋਈ ਸੋਚ ਵਿਚਾਰ ਕਰੀਏ, ਕੋਈ ਐਸੀ ਤਕਨੀਕ ਵਰਤੀਏ ਜਿਹਦੇ ਨਾਲ ਅਸੀਂ ਪਾਣੀ ਦੀ ਜਿੱਦਾਂ ਹੁਣ ਸਿੱਧੀ ਬਿਜਾਈ ਬਾਬਤ ਵੀ ਕਿਹਾ ਜਾ ਰਿਹਾ, ਜ਼ੋਰ ਦਿੱਤਾ ਜਾ ਰਿਹਾ ਸਰਕਾਰਾਂ ਵੱਲੋਂ, ਯੂਨੀਵਰਸਿਟੀਆਂ ਵੱਲੋਂ, ਹਰ ਪੱਖ ਦੇ ਉੱਤੇ ਵੀ ਅਸੀਂ ਸਿੱਧੀ ਬਿਜਾਈ ਨਾਲ ਵੀ ਕਾਫੀ ਹੱਦ ਤੱਕ ਪਾਣੀ ਜਿਹੜਾ ਹੈ ਉਹਨੂੰ ਬਚਾ ਸਕਦੇ। ਹੁਣ ਜੇ ਆਪਾਂ ਝੋਨੇ ਦੀ ਫਸਲ ਨੂੰ ਲੈ ਕੇ ਚੱਲੀਏ, ਕੀ ਵਿਧੀ ਹੈ, ਕੀ ਵਿਧਾਨ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਨੂੰ ਬਚਾ ਸਕੀਏ?
3: ਬਿਲਕੁਲ ਜੀ, ਸਾਉਣੀ ਦਾ ਸਮਾਂ ਕਿਉਂਕਿ ਸਭ ਤੋਂ ਗਰਮ ਸੀਜ਼ਨ ਦਾ ਔਰ ਸਭ ਤੋਂ ਵੱਧ ਜਿਨ੍ਹਾਂ ਫਸਲਾਂ ਨੂੰ ਪਾਣੀ ਲੱਗਦਾ ਉਹ ਮੌਸਮ ਉਹ ਸੀਜ਼ਨ ਹੈ। ਤਾਂ ਉਸ ਕਰਕੇ ਸਾਉਣੀ ਦੇ ਸੀਜ਼ਨ ਦੇ ਵਿੱਚ ਫਸਲਾਂ ਦੇ ਵਿੱਚ ਪਾਣੀ ਪ੍ਰਬੰਧ ਸਾਡਾ ਹੋਰ ਵੀ ਜ਼ਰੂਰੀ ਬਣ ਜਾਂਦਾ। ਤਾਂ ਉਹਦੇ ਵਾਸਤੇ ਅਲੱਗ ਅਲੱਗ ਜਿਹੜੇ ਢੰਗ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਆਪਣੀ, ਕਿਉਂਕਿ ਖੇਤੀਬਾੜੀ ਦੇ ਵਿੱਚ 80% ਜਿੰਨਾ ਪਾਣੀ ਅਸੀਂ ਟੋਟਲ ਹੈ ਉਹਦਾ 80% ਪਾਣੀ ਜਿਹੜਾ ਖੇਤੀਬਾੜੀ ਚ ਯੂਜ਼ ਕਰਦੇ ਹਾਂ, ਬਾਕੀ ਜਿਹੜਾ 20% ਹੈ ਉਹ ਸਾਡਾ ਸਨਅਤੀ ਖੇਤਰ ਚ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਲੱਗਦਾ, ਮਗਰ 80% ਪਾਣੀ ਦਾ ਜਿਹੜਾ ਯੂਜ਼ ਹੈ ਵਰਤੋਂ ਹੈ ਉਹ ਸਾਡੀ ਖੇਤੀਬਾੜੀ ਚ ਹੁੰਦੀ ਹੈ। ਤਾਂ ਉਸ ਕਰਕੇ ਖੇਤੀਬਾੜੀ ਦੇ ਵਿੱਚ ਇਹਦਾ ਚੰਗਾ ਪ੍ਰਬੰਧ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਔਰ ਸਾਉਣੀ ਦੇ ਮੌਸਮ ਚ ਇਹਦਾ, ਕਿਉਂਕਿ ਜਿਹੜੀਆਂ ਫਸਲਾਂ ਅਸੀਂ ਸਾਉਣੀ ਸੀਜ਼ਨ ਚ ਲੈਂਦੇ ਹਾਂ ਇਹਨਾਂ ਦੀ ਵਾਟਰ ਰਿਕੁਆਇਰਮੈਂਟ, ਇਹਨਾਂ ਦੀ ਪਾਣੀ ਦੀ ਜ਼ਰੂਰਤ

0: ਸੀ ਮਈ ਦੇ ਵਿਚ ਝੋਨੇ ਦੀ ਜਿਹੜੀ ਹੈਗੀ ਆ ਉਹ ਟਰਾਂਸਪਲਾਂਟਿੰਗ ਸ਼ੁਰੂ ਕਰ ਦਿੱਤੀ ਔਰ ਗਰਮ ਸੀਜ਼ਨ ਹੋਣ ਕਰਕੇ ਕਿਉਂਕਿ ਇਹਨਾਂ ਦਿਨਾਂ ਦੇ ਵਿਚ 1 ਸੈਂਟੀਮੀਟਰ ਤੱਕ ਦੀ ਇਵੈਪੋਰੇਸ਼ਨ ਰੋਜ਼ ਹੁੰਦੀ ਹੈ ਉਹਦੇ ਚ ਪਾਣੀ ਦਾ ਹੀ ਆਇਆ ਲੋਸ ਬਹੁਤ ਜਿਆਦਾ ਹੁੰਦਾ ਸੀਗਾ ਇਸੇ ਕਰਕੇ ਸਾਡੇ ਪਾਣੀ ਦਾ ਪੱਧਰ ਡੂੰਘਾ ਵੀ ਤਾਂ ਹੀ ਜਿਆਦਾ ਗਿਆ ਕਿਉਂਕਿ ਅਸੀਂ ਜਿਹੜਾ ਹੈਗਾ ਝੋਨਾ ਜਿਹੜਾ ਬਹੁਤ ਅਗੇਤਾ ਲਾਉਣਾ ਸ਼ੁਰੂ ਕਰ ਦਿੱਤਾ ਸੀਗਾ ਫਿਰ ਅਸੀਂ ਇਹਦੀਆਂ ਸਿਫਾਰਸ਼ਾਂ ਸਰਕਾਰ ਨੂੰ ਵੀ ਭੇਜੀਆਂ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਟਰਾਂਸਪਲਾਂਟਿੰਗ ਦਾ ਟਾਈਮ ਹੈ ਇਹਨੂੰ ਬਦਲਿਆ ਜਾਏ ਕਿਉਂਕਿ ਬਹੁਤ ਗਰਮ ਸੀਜ਼ਨ ਦੇ ਵਿਚ ਝੋਨਾ ਲੱਗਣ ਲੱਗ ਗਿਆ ਸੀਗਾ ਫਾਰਮਰਸ ਨੂੰ ਚਲੋ ਆਪਣਾ ਸੀਗਾ ਕਿ ਲੇਬਰ ਜਿਹੜੀ ਆਈ ਹੈ ਉਹਨਾਂ ਤੋਂ ਲਵਾ ਲਈਏ ਮਗਰ ਉਹਦੇ ਨਾਲ ਪਾਣੀ ਦਾ ਨੁਕਸਾਨ ਜਿਹੜਾ ਉਹ ਬਹੁਤ ਹੁੰਦਾ ਸੀਗਾ ਤਾਂ ਅਸੀਂ ਇਹ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਸਰਕਾਰ ਨੂੰ ਕਿ ਕਿਸ ਤਰੀਕੇ ਦੇ ਨਾਲ ਇਹਦੀ ਝੋਨੇ ਦੀ ਜਿਹੜੀ ਹੈਗੀ ਹੈ ਲਵਾਈ ਇਹਨੂੰ ਆਪਾਂ ਥੋੜਾ ਪਛੇਤਾ ਲੈ ਜਾਈਏ ਤਾਂ ਉਹ ਪ੍ਰਪੋਜ਼ਲਾਂ ਸਰਕਾਰ ਨੇ ਅਸੈਪਟ ਕੀਤੀਆਂ 2009 ਦੇ ਵਿਚ ਇੱਕ ਕਾਨੂੰਨ ਬਣ ਗਿਆ ਪ੍ਰੀਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ ਤਾਂ ਉਹਦੇ ਤਹਿਤ ਫਿਰ ਇਹ ਸਰਕਾਰ ਨੇ ਯਕੀਨੀ ਬਣਾਤਾ ਕਿ ਕਿਸੇ ਵੀ ਫਾਰਮਰ ਨੇ ਕਿਸੇ ਜ਼ਿਮੀਦਾਰ ਨੇ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਫਿਰ ਕੁਝ ਸਰਕਾਰਾਂ ਨੇ ਵਿਚ ਇਹਦੀ ਡੇਟ ਹੋਰ ਵੀ ਵਧਾਤੀ 18 ਜੂਨ 20 ਜੂਨ ਵੀ ਹੋਇਆ ਔਰ ਉਹਦੇ ਨਾਲ ਥੋੜਾ ਜਿਹਾ ਝੋਨੇ ਦੀ ਜਿਹੜੀ ਹੈ ਲਵਾਈ ਕਿਉਂਕਿ ਆਮ ਜ਼ਿਮੀਦਾਰਾਂ ਦੀ ਇਹ ਧਾਰਨਾ ਸੀਗਾ ਕਿ ਜਿੰਨਾ ਅਸੀਂ ਝੋਨਾ ਜੇ ਲੇਟ ਲੈ ਕੇ ਜਾਵਾਂਗੇ ਝਾੜ ਦੇ ਵਿਚ ਬਹੁਤ ਫਰਕ ਪਏਗਾ ਝਾੜ ਸਾਡਾ ਘਟੇਗਾ ਮਗਰ ਇਹ ਅਸੀਂ ਯੂਨੀਵਰਸਿਟੀ ਦੇ ਵਿਚ ਤਜਰਬੇ ਕੀਤੇ ਲੰਬੇ ਤਜਰਬੇ ਕਰਕੇ ਦੇਖਿਆ ਕਿ ਕਿਹੜੀ ਕਿਹੜੀ ਡੇਟਾਂ ਨੂੰ ਅਸੀਂ ਲੇਟ ਲੈ ਜਾਈਏ ਤੇ ਕਿੱਥੇ ਜਾ ਕੇ ਜਿਹੜਾ ਹੈਗਾ ਝੋਨੇ ਦੇ ਝਾੜ ਚ ਕੋਈ ਫਰਕ ਨਹੀਂ ਪੈਂਦਾ ਤਾਂ ਅਸੀਂ ਇਹ ਵੇਖਿਆ ਕਿ 20 ਜੂਨ ਤੋਂ ਬਾਅਦ ਵੀ ਜੇ ਅਸੀਂ ਝੋਨਾ 8 ਜੂਨ ਤੱਕ ਲੈ ਜਾਂਦੇ ਹਾਂ ਤੇ ਝਾੜ ਦੇ ਵਿਚ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਮਗਰ ਜ਼ਿਮੀਦਾਰਾਂ ਦੀ ਕਿਉਂਕਿ ਇਹ ਥੋੜੇ ਮਨ ਦੇ ਵਿਚ ਸ਼ੰਕਾ ਸੀਗੀ ਕਿ ਲੇਟ ਹੋਏਗਾ ਹੁਣ ਕਿਉਂਕਿ ਇਹ ਕਾਨੂੰਨ ਬਣ ਗਿਆ 2009 ਤੋਂ ਲੈ ਕੇ ਤੁਸੀਂ ਅੱਜ ਦੇਖ ਲਓ ਅੱਜ 14 ਸਾਲ ਇਹ ਕਾਨੂੰਨ ਬਣੇ ਨੇ ਹੋ ਗਏ ਨੇ ਔਰ ਫਾਰਮਰ ਲਗਾਤਾਰ ਪੈਡੀ ਗਰੋ ਕਰ ਰਹੇ ਨੇ ਕੱਦੂ ਕਰਕੇ ਝੋਨਾ ਲਾ ਰਹੇ ਨੇ ਔਰ ਝਾੜ ਪਹਿਲਾਂ ਵੀ 32-34 ਕੁਇੰਟਲ ਕਿੱਲੇ ਦਾ ਕੱਢਦੇ ਸੀਗੇ ਔਰ ਅੱਜ ਵੀ ਝਾੜ ਇੰਨਾ ਹੀ ਲੈ ਰਹੇ ਨੇ ਤਾਂ ਇਹ ਮਨ ਦੀ ਜਿਹੜੀ ਸੀਗੀ ਉਸ ਦੀ ਆਸ਼ੰਕਾ ਜਿਹੜੀ ਸੀਗੀ ਉਹ ਦੂਰ ਕਰਨ ਦੀ ਲੋੜ ਸੀਗੀ ਕਿਉਂਕਿ ਹੁਣ ਆਪ ਕਰਕੇ ਜ਼ਿਮੀਦਾਰਾਂ ਨੇ ਦੇਖਿਆ ਤੇ ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਝੋਨੇ ਦੇ ਝਾੜ ਦੇ ਵਿਚ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਜਿੰਨਾ ਅਸੀਂ ਝੋਨਾ ਇਹ ਪਿੱਛੇ ਤਾਂ ਲੈ ਜਾਂਦੇ ਹਾਂ ਉਧਰੋਂ ਬਾਰਿਸ਼ਾਂ ਦਾ ਸਮਾਂ ਜਿਹੜਾ ਹੈਗਾ ਮੌਨਸੂਨ ਸੀਜ਼ਨ ਆ ਜਾਂਦਾ ਹਾਂ ਤੇ ਉਹ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਨਾਲ ਫਿਰ ਪਾਣੀ ਦੀ ਜਿਹੜੀ ਹੈਗੀ ਹੈ ਬਚਤ ਸਾਡੀ ਹੋਰ ਵੀ ਹੋ ਜਾਂਦੀ ਹੈ
1: ਅੱਛਾ ਇਹਦੇ ਚ ਆਪਣਾ ਕੋਈ ਵੈਰਾਇਟੀ ਦਾ ਵੀ ਯੋਗਦਾਨ ਹੈ
0: ਬਿਲਕੁਲ ਬਿਲਕੁਲ ਵੈਰਾਇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੰਨੀਆਂ ਅਸੀਂ ਲੰਬਾ ਸਮਾਂ ਲੈਣ ਵਾਲੀਆਂ ਵੈਰਾਇਟੀਆਂ ਲੈਣੀਆਂ ਤਾਂ ਉਹੀ ਪਾਣੀ ਦੀ ਜਿਹੜੀ ਹੈਗੀ ਸਾਡੀ ਖਪਤ ਵਧਣੀ ਹੈ ਤਾਂ ਹੁਣ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਜਿਹੜੀਆਂ ਵਰਾਇਟੀਆਂ ਸ਼ਾਰਟ ਡਿਊਰੇਸ਼ਨ ਵਰਾਇਟੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪੀਆਰ 121 ਤੋਂ ਲੈ ਕੇ 22-23-24 ਛੱਬੀ ਵਰਾਇਟੀ ਬਹੁਤ ਕਾਮਯਾਬ ਹੋਈ ਹੈ ਔਰ ਉਸ ਤੋਂ ਬਾਅਦ ਸਾਡੀਆਂ 30 ਤੇ 31 ਅਸੀਂ ਐਤਕੀ 2 ਵਰਾਇਟੀਆਂ ਹੋਰ ਝੋਨੇ ਦੀਆਂ ਦਿੱਤੀਆਂ ਨੇ ਸ਼ਾਰਟ ਡਿਊਰੇਸ਼ਨ ਵਰਾਇਟੀਜ਼ ਨੇ ਔਰ ਟਰਾਂਸਪਲਾਂਟਿੰਗ ਤੋਂ ਬਾਅਦ 105 ਤੋਂ 110 ਦਿਨਾਂ ਦੇ ਵਿੱਚ ਪੱਕ ਜਾਂਦੀਆਂ ਹੁਣ ਜਿਹੜੀਆਂ ਸਾਡੀਆਂ ਲੰਬੇ ਸੀਜ਼ਨ ਵਾਲੀਆਂ ਵਰਾਇਟੀਆਂ ਨੇ ਉਹਨਾਂ ਨੂੰ ਸਾਨੂੰ ਛੱਡਣਾ ਪਊਗਾ ਉਸਾ 144 ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਦਿਆਂ 145-150 ਦਿਨ ਟਰਾਂਸਪਲਾਂਟਿੰਗ ਤੋਂ ਬਾਅਦ ਲੈ ਜਾਂਦੀ ਹੈ ਔਰ ਜਿੰਨਾ ਅਸੀਂ ਲੇਟ ਲੈ ਜਾਂਦੇ ਹਾਂ ਫਿਰ ਗਾਂ ਸਾਨੂੰ ਉਹ ਕਣਕ ਦੇ ਕਿਉਂਕਿ ਬਿਜਾਈ ਦਾ ਜਿਹੜਾ ਟਾਈਮ ਉਧਰੋਂ ਨੇੜੇ ਆਇਆ ਹੁੰਦਾ ਫਿਰ ਸਾਨੂੰ ਪਰਾਲੀ ਸੰਭਾਲਣ ਦਾ ਮੌਕਾ ਵੀ ਘੱਟ ਮਿਲਦਾ ਤੇ ਜੇ ਅਸੀਂ ਛੋਟੀਆਂ ਸ਼ਾਰਟ ਡਿਊਰੇਸ਼ਨ ਵਰਾਇਟੀ ਲਾਵਾਂਗੇ ਤੇ ਉਹਦੇ ਚ ਸਾਡੀ ਜਿਹੜੀ ਪਰਾਲੀ ਦੀ ਬਚਤ ਦੀ ਹੈਗੀ ਹੈ ਜਿਹੜੀ ਚਿੰਤਾ ਜਿਹੜੀ ਸਾਨੂੰ ਹੈ ਤਾਂ ਫਿਰ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਪਏਗੀ ਪਰਾਲੀ ਨੂੰ ਅਸੀਂ ਸੰਭਾਲ
1: ਲਵਾਂਗੇ
0: ਮਲਚਿੰਗ ਹੋ ਜਾਏਗੀ ਉਹਦੀ ਅਸੀਂ ਹੋਰ ਤਰੀਕੇ ਦੇ ਨਾਲ ਕਟਰ ਕਰਕੇ ਉਹਨਾਂ ਨੂੰ ਗਾਲਣ ਦਾ ਜ਼ਮੀਨ ਦੇ ਵਿੱਚ ਗਾਹਾਂ ਦਾ ਕਿਉਂਕਿ ਸਾਨੂੰ ਟਾਈਮ ਬਚ ਜਾਏਗਾ ਕਣਕ ਵਿਜਣ ਦੇ ਵਿੱਚ ਸਾਡੇ ਕੋਲ ਟਾਈਮ ਹੋਊਗਾ ਤੇ ਅਸੀਂ ਉਹਨੂੰ ਗਾਹ ਕੇ ਵਿੱਚ ਵੀ ਉਹਦਾ ਪ੍ਰਬੰਧ ਕਰਾਂਗੇ ਨਾ ਕਿ ਅਸੀਂ ਅੱਗ ਲਾਵਾਂਗੇ ਤਾਂ ਸ਼ਾਰਟ ਡਿਊਰੇਸ਼ਨ ਵਰਾਇਟੀਜ਼ ਬਹੁਤ ਇੰਪੋਰਟੈਂਟ ਰੋਲ ਕਰਦੀਆਂ ਨੇ ਫਿਰ ਇੱਕ ਤੇ ਜਿੱਥੇ ਪਹਿਲਾਂ ਤਿਆਰ ਹੋ ਜਾਂਦੀਆਂ ਨੇ ਉਹਨਾਂ ਪਾਣੀ ਵੀ ਬਚਦਾ ਤਾਂ ਇਹਦੇ ਵਿੱਚ ਪਾਣੀ ਦੀ ਬਚਤ ਵੀ ਜਿਹੜੀ ਹੈਗੀ ਹੈ ਉਹ
1: ਲੇਜ਼ਰ ਵੀ ਕਾਫੀ ਇਹਦੇ ਵਿੱਚ ਸਹਾਈ ਹੈ
0: ਹਾਂ ਲੇਜ਼ਰ ਤਾਂ ਸਭ ਤੋਂ ਮੁੱਢਲਾ ਜਿਹੜਾ ਇਹਦੇ ਵਿੱਚ ਝੋਨੇ ਦੀ ਖਾਸ ਕਰਕੇ ਕਿਉਂਕਿ ਇਹ ਲੇਜ਼ਰ ਲੈਵਲ ਕੀਤਾ ਹੋਇਆ ਖੇਤ ਜਿਹੜਾ 15 ਖੇਤ ਹੈ ਉਹਦੇ ਵਿੱਚ ਜਿਹੜੀ ਪਾਣੀ ਦੀ ਸਾਡੀ 15-20% ਅਸੀਂ ਬਚਤ ਕਹਿੰਦੇ ਹਾਂ ਕਿਉਂਕਿ ਇੱਕ ਸਾਰ ਖੇਤ ਹੋਏਗਾ ਤੇ ਪਾਣੀ ਇੱਕ ਸਾਰ ਲੱਗੇਗਾ ਨਹੀਂ ਤੇ ਫਿਰ ਕਿਤੇ ਜੇ ਢਲਾਣ ਵਾਲਾ ਪਾਸਾ ਹੈਗਾ ਤੇ ਉਧਰ ਪਾਣੀ ਤੁਹਾਡਾ ਜ਼ਿਆਦਾ ਲੱਗ ਜਾਣਾ ਜਿੱਧਰ ਉੱਚਾ ਹੈਗਾ ਔਰ ਬਹੁਤ ਸਾਰੇ ਜ਼ਿਮੀਦਾਰਾਂ ਨੂੰ ਇਹ ਦਿੱਕਤ ਆਉਂਦੀ ਵੀ ਹੋਏਗੀ ਜਿਹਨਾਂ ਲੇਜ਼ਰ ਲੈਵਲ ਨਹੀਂ ਕੀਤੀ ਖੇਤ ਉਹਨਾਂ ਦੇ ਵਿੱਚ ਪਾਣੀ ਦੀ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ ਔਰ ਬਹੁਤ ਸਾਰੇ ਜ਼ਿਮੀਦਾਰਾਂ ਨੇ ਇਸ ਟੈਕਨੋਲੋਜੀ ਨੂੰ ਅਪਣਾਇਆ ਔਰ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਹੁਤ ਰਕਬਾ ਜਿਹੜਾ ਹੈਗਾ ਉਹ ਲੇਜ਼ਰ ਲੈਵਲ ਹੋ ਚੁੱਕਿਆ ਔਰ ਜਿਹੜੇ ਜ਼ਿਮੀਦਾਰ ਰਹਿੰਦੇ ਨੇ ਉਹ ਵੀ ਕੋਸ਼ਿਸ਼ ਕਰ ਰਹੇ
1: ਨੇ ਵੀ ਡਾਕਟਰ ਸਾਹਿਬ ਜਿਹੜੇ ਹੈ ਉਹਨਾਂ ਦਾ ਵੀ ਆਕਾਰ ਜਿਹੜਾ ਪਾਣੀ ਤੇ ਬਚਤ ਤੇ
0: ਹਾਂਜੀ ਬਿਲਕੁਲ ਪਲਾਟ ਦਾ ਸਾਈਜ਼ ਕਿਆਰਿਆਂ ਦਾ ਸਾਈਜ਼ ਕਈ ਵਾਰੀ ਜ਼ਿਮੀਦਾਰਾਂ ਤੋਂ ਕੋਈ ਮੁਸ਼ਕਲ ਹੁੰਦੀ ਹੈ ਜਦੋਂ ਕਹਿੰਦੇ ਨੇ ਕਿ ਜਦੋਂ ਅਸੀਂ ਹਾਰਵੈਸਟਿੰਗ ਕਰਨੀ ਹੈ ਉਹਦੇ ਕਰਕੇ ਅਸੀਂ ਵੱਡੇ ਕਿਆਰੇ ਪਾਉਂਦੇ ਹਾਂ ਮਗਰ ਜਿੰਨੇ ਵੱਡੇ ਕਿਆਰੇ ਪਾਉਂਦੇ ਹਾਂ ਅਸੀਂ ਉਹਦੇ ਚ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਜਿੰਨੇ ਛੋਟੇ ਕਿਆਰੇ ਪਾਵਾਂਗੇ ਉਹਦੇ ਚ ਘੱਟ ਪਾਣੀ ਲੱਗੇਗਾ ਇਕਸਾਰ ਪਾਣੀ ਲੱਗੇਗਾ ਔਰ ਕੋਸ਼ਿਸ਼ ਕਰੋ ਕਿ ਇਹਦੇ ਘੱਟ ਤੋਂ ਘੱਟ ਜਿਹੜੇ ਕਿਆਰੇ ਨੇ ਨਾ ਉਹਦੇ ਚ ਪਾਏ ਜਾਣ ਟੱਗ ਦੇ ਵਿੱਚ ਤੇ ਅਸੀਂ 16-16 ਕਿਆਰੇ ਵੀ ਕਹਿ ਦਿੰਦੇ ਹਾਂ ਮਗਰ ਝੋਨੇ ਦੇ ਵਿੱਚ ਜਿਹੜੇ ਹੈਗੇ ਨੇ ਤੁਸੀਂ ਜਿੰਨੇ ਮੈਕਸੀਮਮ 5-4-6 ਜਿੰਨੇ ਵੀ ਤੁਸੀਂ

0: ਚਾਰੇ ਪਾ ਸਕਦੇ ਹੋ, ਕੋਸ਼ਿਸ਼ ਕਰੋ ਕਿ ਕਿੰਨੇ ਕਿੰਨੇ ਦੇ ਅਸੀਂ ਖੇਤ ਰੱਖਣੇ ਨੇ, ਜਿੰਨਾ ਘੱਟ ਤੋਂ ਘੱਟ ਸਾਈਜ਼ ਰੱਖਾਂਗੇ ਉਹਨਾਂ ਪਾਣੀ ਇਕਸਾਰ ਲੱਗੂਗਾ ਔਰ ਤੁਹਾਡਾ ਝਾੜ ਵਧੇਗਾ ਉਹਦੇ ਨਾਲ। ਤੋ ਇਸ ਕਰਕੇ ਇਹ ਜਿਹੜਾ
1: ਪਾਸ ਸਾਰਿਆਂ ਦੀ ਕੋਈ ਦਿਸ਼ਾ ਦਾ ਵੀ ਫਰਕ ਪੈਂਦਾ ਹੈ ਜਿੱਦਾਂ ਆਪਾਂ ਕਹਿ ਦਈਏ ਕੋਈ ਦਿਸ਼ਾ
0: ਨਹੀਂ, ਉਹ ਦਿਸ਼ਾ ਦਾ ਇਹਦੇ ਚ ਕੋਈ ਇੰਨਾ ਜ਼ਿਆਦਾ ਨਹੀਂ ਰੋਲ ਹੈਗਾ, ਮਗਰ ਅਸੀਂ ਸਰਦੀਆਂ ਦੇ ਵਿੱਚ ਫਸਲਾਂ ਦੇ ਵਿੱਚ ਜ਼ਰੂਰ ਕਹਿੰਦੇ ਕਿ ਸਾਊਥ ਸਾਈਡ ਜਿਹੜੀ ਹੈ ਤੁਸੀਂ ਉਧਰ ਬਿਜਾਈ ਕਰੋ, ਮਗਰ ਇਹਦੇ ਵਿੱਚ ਕੋਈ ਨਹੀਂ ਸਾਈਜ਼ ਜ਼ਰੂਰ ਉਹਦਾ ਛੋਟਾ ਰੱਖਿਆ ਜਾਵੇ, ਇਸ ਗੱਲ ਦਾ ਧਿਆਨ ਰੱਖੇ ਪਲਾਟ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਨਾ ਹੋਣ, ਉਹਦੇ ਚ ਫਿਰ ਪਾਣੀ ਦੀ ਜਿਹੜੀ ਵੇਸਟੇਜ ਉਹ ਜ਼ਿਆਦਾ ਹੋਏਗੀ, ਅਸੀਂ ਇਸ ਚੀਜ਼ ਨੂੰ ਬਚਾਉਣਾ ਹੈਗਾ। ਦੂਸਰਾ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਕਿ ਆਮ ਜ਼ਿਮੀਂਦਾਰਾਂ ਦੀ ਇਹ ਧਾਰਨਾ ਵੀ 4-4 ਇੰਚ ਪਾਣੀ, 10-10 ਸੈਂਟੀਮੀਟਰ ਪਾਣੀ ਅਸੀਂ ਖੜਾ ਰੱਖਦੇ ਹਾਂ ਖੇਤ ਚ, ਤੋ ਇੰਨੇ ਪਾਣੀ ਖੜਾ ਰੱਖਣ ਦੀ ਲੋੜ ਨਹੀਂ, 5 ਸੈਂਟੀਮੀਟਰ 2 ਇੰਚ ਪਾਣੀ ਜਿਹੜਾ ਜਦੋਂ ਵੀ ਤੁਸੀਂ ਲਾਉਣਾ, ਠੀਕ ਹੈ, ਪਹਿਲਾਂ ਤਾਂ ਇਹ ਹੈ ਕਿ ਜਦੋਂ ਅਸੀਂ ਝੋਨਾ ਕੱਦੂ ਕਰਕੇ ਲਾ ਲਿਆ ਤੋ ਸਿਰਫ 15 ਦਿਨ ਪਾਣੀ ਖੜਾ ਰੱਖਣਾ, ਤੋ ਇਹ ਜਿਹੜੀ ਗੱਲ ਹੈ ਕਿ ਅਸੀਂ ਲਗਾਤਾਰ ਪਾਣੀ ਖੜਾ ਰੱਖਾਂਗੇ ਉਹਨਾਂ ਦਾ ਝਾੜ ਵੱਧ ਆਏਗਾ, ਉਹ ਕਿਸੇ ਵੀ ਪਾਸੋਂ ਠੀਕ ਨਹੀਂ ਹੈ। ਸਿਰਫ 15 ਦਿਨ ਤੁਸੀਂ ਜਿਹੜੀ ਦਵਾਈ ਪਾਈ ਹੈ ਉਹਦਾ ਅਸਰ ਹੋ ਜਾਵੇ, ਕ੍ਰੋਪ ਐਸਟੈਬਲਿਸ਼ ਹੋ ਜਾਵੇ, ਤਾਂ 15 ਦਿਨ ਤੁਹਾਨੂੰ ਪਾਣੀ ਖੜਾ ਰੱਖਣ ਦੀ ਲੋੜ ਹੈ। ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ ਉਹ ਸਾਡੀ ਇੱਕ ਬਹੁਤ ਹੀ ਮਹੱਤਵਪੂਰਨ ਸਿਫਾਰਿਸ਼ ਹੈ ਵੀ ਪਹਿਲਾਂ ਪਾਣੀ ਜਦੋਂ ਜੀਰ ਜਾਏ, ਪਹਿਲਾਂ ਪਾਣੀ ਜਦੋਂ ਜੀਰ ਜਾਏ ਉਦੋਂ ਵੀ 2 ਦਿਨ ਬਾਅਦ,
1: ਅੱਛਾ,
0: ਉਦੋਂ ਵੀ 2 ਦਿਨ ਬਾਅਦ ਤੁਸੀਂ ਪਾਣੀ ਲਾਉਣਾ, ਉਹ ਤਕਰੀਬਨ ਬਣੇਗਾ ਤੁਹਾਡਾ 4th ਦਿਨ ਜਾਂ 5th ਦਿਨ। ਮਗਰ ਅਸੀਂ ਕੀ ਕਰਦੇ ਹਾਂ ਕਿ ਖੜੇ ਪਾਣੀ ਦੇ ਵਿੱਚ ਪਾਣੀ ਲਾਈ ਜਾਂਦੇ ਹਾਂ, ਤਾਂ ਉਹਦੇ ਨਾਲ ਪਾਣੀ ਦੀ ਜਿਹੜੀ ਹੈਗੀ ਹੈ ਵੇਸਟੇਜ ਸਾਡੀ ਬਹੁਤ ਜ਼ਿਆਦਾ ਹੁੰਦੀ ਹੈ। ਔਰ ਹੁਣ ਕਿਉਂਕਿ ਬਿਜਲੀ ਦਾ ਕੋਈ ਝੰਜਟ ਨਹੀਂ, ਉਹਦੇ ਪੂਰੀ ਸਪਲਾਈ ਆ ਰਹੀ ਹੈ, ਤੋ ਕੋਸ਼ਿਸ਼ ਕਰੋ ਕਿ ਜਿਹੜਾ ਪਾਣੀ ਪਹਿਲਾਂ ਸੁੱਕ ਜਾਵੇ ਉਹਨੂੰ ਜੀਰਿਆਂ ਨੂੰ ਵੀ 2 ਦਿਨ ਹੋ ਜਾਣ ਤੇ ਫਿਰ ਤੁਸੀਂ ਪਾਣੀ ਲਾਓ, ਉਹ ਤੁਹਾਡਾ 4th ਦਿਨ 5th ਦਿਨ ਬਣੇਗਾ, ਔਰ ਉਹਦੇ ਨਾਲ ਤੁਸੀਂ ਦੇਖਿਓ ਤੁਹਾਡੇ 20-25% ਜਿਹੜੇ ਪਾਣੀ ਬਚ ਜਾਣੇ ਔਰ ਝਾੜ ਦਾ ਤੁਹਾਡਾ ਕੋਈ ਫਰਕ ਨਹੀਂ ਪੈਣਾ। ਇਹ ਤੁਸੀਂ ਆਪ ਇੱਕ ਵਾਰੀ ਕਰਕੇ ਦੇਖੋਗੇ ਤੇ ਫਿਰ ਤੁਹਾਡਾ ਮਨ ਮੰਨੇਗਾ ਕਿ ਇਹ ਜਿਹੜੀ ਸਿਫਾਰਿਸ਼ ਯੂਨੀਵਰਸਿਟੀ ਦੀ ਬੜੀ ਲੰਬੇ ਟਾਈਮ ਤੋਂ ਬਾਅਦ ਬੜੀ ਖੋਜ ਤੋਂ ਬਾਅਦ ਹੀ ਦਿੱਤੀ ਸੀਗੀ ਔਰ ਇਹ ਅੱਜ ਵੀ ਢੁਕਵੀਂ ਹੈ, ਬਹੁਤ ਪੁਰਾਣੀ ਸਿਫਾਰਿਸ਼ ਹੈ ਸਾਡੀ, ਮਗਰ ਇਹ ਅੱਜ ਸਮੇਂ ਦੇ ਲਈ ਇਹ ਬਹੁਤ ਢੁਕਵੀਂ ਸਿਫਾਰਿਸ਼ ਹੈ ਕਿ ਪਹਿਲਾਂ ਪਾਣੀ ਜੀਰ ਜਾਵੇ ਉਸ ਤੋਂ 2 ਦਿਨ ਬਾਅਦ ਤੁਸੀਂ ਪਾਣੀ ਲਾਓ, ਤੇ ਆਮ ਜੇ ਤੁਹਾਡੇ 24-25 ਪਾਣੀ ਲੱਗਦੇ ਨੇ ਤੇ ਇੱਧਰ ਤੁਹਾਡੇ 15-16 ਪਾਣੀਆਂ ਦੇ ਵਿੱਚ ਸਰ।
1: ਇਹ ਚ ਕੁਝ ਜ਼ਿਮੀਦਾਰ ਇਹ ਵੀ ਸੰਸਾ ਕਰਦੇ ਜੇ ਨਦੀਨਾਂ ਦੀ ਸਮੱਸਿਆ ਆ ਜਾਂਦੀ ਹੈ,
0: ਉਹਨੇ ਉਹਦੇ ਵਾਸਤੇ ਤੇ ਮੈਂ ਕਹਿ ਦਿੱਤਾ ਕਿ ਜਦੋਂ ਤੁਸੀਂ 15 ਦਿਨ ਪੌਂਡਿੰਗ ਕਰ ਲਈ ਦਵਾਈ ਪਾਈ ਉਹਦਾ 15 ਦਿਨਾਂ ਦੇ ਵਿੱਚ ਅਸਰ ਆ ਜਾਣਾ, ਅਸਰ ਆ ਜਾਣਾ 15 ਦਿਨ ਤੁਹਾਨੂੰ ਅਸੀਂ ਕਿਹਾ ਵੀ 15 ਦਿਨ ਪਹਿਲੇ ਖੜੇ ਰੱਖਣਾ, ਮਗਰ ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ 15 ਦਿਨ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਦਵਾਈ ਦਾ ਅਸਰ ਹੋ ਜਾਵੇ, ਤੁਹਾਡੀ ਕ੍ਰੋਪ ਐਸਟੈਬਲਿਸ਼ ਹੋ ਜਾਏ, ਮਗਰ ਉਸ ਤੋਂ ਬਾਅਦ ਜਿਹੜਾ ਪਾਣੀ ਲਾਉਣਾ ਨਾ ਉਹ ਤੁਸੀਂ ਲਾਉਣਾ ਹੈਗਾ ਪਹਿਲਾਂ ਪਾਣੀ ਜੀਰਨ ਦੇ 2 ਦਿਨ ਬਾਅਦ, ਤੋ ਇਸ ਕਰਕੇ ਇਹਦਾ ਵੀ ਖਾਸ ਧਿਆਨ ਰੱਖਿਆ ਜਾਵੇ। ਤੇ ਫਿਰ ਇਹਦੇ ਚ ਇੱਕ ਗੱਲ ਹੋਰ ਧਿਆਨ ਚ ਰੱਖਣ ਵਾਲੀ ਹੈ ਕਿ 2 ਦਿਨਾਂ ਬਾਅਦ ਵਕਫੇ ਤੇ ਅਸੀਂ ਪਾਣੀ ਲਾਉਣਾ ਹੀ ਲਾਉਣਾ, ਝੋਨਾ ਜਦੋਂ ਕੱਟਣਾ ਤਾਂ ਉਦੋਂ ਘੱਟੋ ਘੱਟ ਨਹੀਂ ਤੇ 15 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ।
1: ਅੱਛਾ,
0: ਹਾਂਜੀ, 15 ਦਿਨ ਪਾਣੀ ਬੰਦ ਕਰ ਦਿਓ, ਉਸ ਟਾਈਮ ਪਾਣੀ ਦਾ ਜੇ ਅਸੀਂ ਬਾਅਦ ਚ ਲਾਉਂਦੇ ਹਾਂ ਤੇ ਉਹ ਪਾਣੀ ਤੁਹਾਡਾ ਜਾਇਆ ਹੀ ਜਾਂਦਾ, ਉਹਦਾ ਝਾੜ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਤੇ ਫਿਰ ਤੁਸੀਂ ਜਿਹੜੀ ਉਹ ਨਵੀਂ ਰਹਿ ਜਾਣੀ ਹੈ ਉਹਦੇ ਵਿੱਚ ਤੁਹਾਡੀ ਕਣਕ ਦੀ ਬਿਜਾਈ ਵੀ ਤੁਹਾਨੂੰ ਰੌਣੀ ਵੀ ਕਰਨ ਦੀ ਲੋੜ ਨਹੀਂ ਪੈਣੀ, ਤਾਂ ਉਹਦੇ ਵਿੱਚ ਤੁਸੀਂ ਸਿੱਧੀ ਜਿਹੜੀ ਹੈਗੀ ਉਹ ਕਣਕ ਬੀਜ ਸਕਦੇ ਹੋ, ਮਗਰ ਕਟਾਈ ਕਰਨ ਤੋਂ 15 ਦਿਨ ਪਹਿਲਾਂ ਝੋਨੇ ਨੂੰ ਪਾਣੀ ਬੰਦ ਕਰ ਦੇਣਾ। ਤੋ ਇਸ ਕਰਕੇ
1: ਅਸਾਂ ਸਿੱਧੀ ਬਿਜਾਈ ਦੇ ਪੱਖ ਤੇ ਜੇ ਆਪਾਂ ਥੋੜੀ ਜਿਹੀ ਨਜ਼ਰਸਾਨੀ ਕਰੀਏ ਇਹਦਾ ਕਿੰਨਾ ਕੁ ਯੋਗਦਾਨ ਮੰਨਦੇ ਤੁਸੀਂ?
0: ਬਿਲਕੁਲ, ਸਿੱਧੀ ਬਿਜਾਈ ਦਾ ਕਿਉਂਕਿ ਐਰੋਬਿਕ ਕੰਡੀਸ਼ਨਸ ਦੂਜੇ ਦੇ ਝੋਨੇ ਦੇ ਨਾਲੋਂ ਜਿੱਥੇ ਅਸੀਂ ਕੱਦੂ ਕਰਕੇ ਲਾਇਆ ਉਹਦੇ ਨਾਲੋਂ ਬਹੁਤ ਫਰਕ ਹੈ, ਠੀਕ ਹੈ, ਉਹਦੇ ਚ ਅਸੀਂ ਕੱਦੂ ਕਰਦੇ ਹਾਂ ਜ਼ਮੀਨ ਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਬਰੀਕ ਕਣ ਜਿਹੜੇ ਉੱਪਰ ਲਿਆਈਏ, ਪਾਣੀ ਦੀ ਜਿਹੜੀ ਹੈਗੀ ਹੈ ਅਸੀਂ ਉਹਦੀ ਇਨਫਿਲਟਰੇਸ਼ਨ ਚੈੱਕ ਕਰਦੇ ਹੋ, ਪਾਣੀ ਦੀ ਜੀਰਨ ਦੀ ਜਿਹੜੀ ਹੈ ਉਹ ਘਟਾਉਂਦੇ ਹੋ ਆਪਾਂ ਉਹਨੂੰ ਤਾਂ ਜੋ ਚੋਣਾ ਪਾਣੀ ਖੜਾ ਰਹੇ, ਮਗਰ ਇਹ ਸਿੱਧੀ ਬਿਜਾਈ ਦੇ ਵਿੱਚ ਕਿਉਂਕਿ ਅਸੀਂ ਇਹ ਜਿਹੜੀ ਜ਼ਮੀਨ ਦੀ ਪੰਨ ਧੋੜ ਨਹੀਂ ਕਰਨੀ, ਤੋ ਉਹਦੇ ਚ ਜਿਹੜੀ ਸਾਡੀ ਸਟਰਕਚਰ ਬ੍ਰੇਕ ਡਾਊਨ ਜਿਹੜੀ ਅਸੀਂ ਕੱਦੂ ਕਰਕੇ ਕਰਦੇ ਹਾਂ ਤੇ ਉਹਦਾ ਨੁਕਸਾਨ ਜਾ ਕੇ ਅਗਲੀ ਫਸਲ ਨੂੰ ਕਣਕ ਨੂੰ ਵੀ ਹੁੰਦਾ, ਮਗਰ ਜੇ ਅਸੀਂ ਇਹ ਸਿੱਧੀ ਬਿਜਾਈ ਕਰਦੇ ਹਾਂ ਤਾਂ ਉੱਥੇ ਅਸੀਂ ਇੱਕ ਤੇ ਆਪਣੀ ਇਹ ਜਿਹੜੀ ਜ਼ਮੀਨ ਹੈ ਉਹਨੂੰ ਉਹਦੀ ਜਿਹੜੀ ਬਣਤਰ ਹੈ ਉਹਦਾ ਜਿਹੜਾ ਆਕਾਰ ਹੈ ਉਹਨੂੰ ਅਸੀਂ ਟੁੱਟਣ ਤੋਂ ਬਚਾ ਲੈਂਦੇ ਹਾਂ, ਔਰ ਦੂਸਰਾ ਜਿਹੜੀਆਂ ਸਾਡੀਆਂ ਹੁਣ ਜਿਵੇਂ ਸਿਫਾਰਿਸ਼ ਕੀਤੀਆਂ ਨੇ ਯੂਨੀਵਰਸਿਟੀ ਵੱਲੋਂ ਤਰਬੱਤਰ ਕੰਡੀਸ਼ਨ ਦੇ ਵਿੱਚ, ਤਰਬੱਤਰ ਦਾ ਮਤਲਬ ਇਹ ਵੀ ਜਦੋਂ ਬੱਤਰ ਸਾਡਾ ਸਫੀਸ਼ੀਐਂਟ ਹੈ ਉਹ ਸੁੱਕਣ ਨਹੀਂ ਦੇਣਾ, ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੈਗੀ ਉਹ ਬਿਜਾਈ ਕਰਨੀ ਹੈਗੀ ਹੈ, ਔਰ ਟਾਇਰਾਂ ਦੀਆਂ ਜਿਹੜੀਆਂ ਗੁੱਡੀਆਂ ਉਹ ਖੁੱਲਦੀਆਂ ਹੋਣ ਮਗਰ ਮਿੱਟੀ ਨਾਲ ਲੱਗਦੀ ਹੋਵੇ, ਉਹ ਕੰਡੀਸ਼ਨ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਬਹੁਤ ਫੀਲਡ ਕਪੈਸਿਟੀ ਕਹਿ ਦਿੰਦੇ ਹਾਂ ਕਿ ਬੱਤਰ ਦੀ ਜਿਹੜੀ ਹਾਲਤ ਹੈ ਉਸ ਤੋਂ ਥੋੜਾ ਜਿਹਾ ਮਾਇਸਚਰ ਜ਼ਿਆਦਾ ਹੋਵੇ ਤਾਂ ਉਹਦੇ ਚ ਜੇ ਬੀਜਿਆ ਜਾਵੇ ਤੇ ਝੋਨਾ ਬੜਾ ਸੋਹਣਾ ਨਿਕਲਦਾ ਹੈ, ਔਰ ਇਹਦਾ ਜਿਹੜਾ ਹੈਗਾ ਜੇ ਅਸੀਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਪੂਰੀਆਂ ਫੋਲੋ ਕਰਦੇ ਹਾਂ ਤਾਂ ਇਹਦੇ ਚ ਵੀ ਸਾਡੀ ਇਹੀ ਸਿਫਾਰਿਸ਼ ਹੈ ਕਿ ਜਿਹੜਾ ਪਾਣੀ ਲਾਉਣਾ ਉਹ ਤੁਸੀਂ 5-7 ਦਿਨਾਂ ਦੇ ਵਕਤ ਬੂਟੇ ਲਾਵਾਂ ਤਾਂ ਜੇ ਇਹਦੇ ਚ ਅਸੀਂ PR 126 ਸਾਡੀ ਬਹੁਤ ਕਾਮਯਾਬ ਵਰਾਇਟੀ ਹੈਗੀ ਹੈ। ਦੂਜੀਆਂ ਵੀ ਹੋਰ ਸ਼ੋਰਟ ਡਿਊਰੇਸ਼ਨ ਵਰਾਇਟੀਜ ਨੇ ਜਿਹੜੀਆਂ ਅਸੀਂ ਹੁਣ ਰਿਲੀਜ਼ ਕੀਤੀਆਂ ਇਸ ਸਾਲ, ਉਹ ਵੀ ਬਹੁਤ ਕਾਰਗਰ ਨੇ, ਤਾਂ ਉਹਨਾਂ ਨੂੰ ਅਸੀਂ ਲਾ ਕੇ ਇਹਦੇ ਚ ਜੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਪਾਣੀ ਲਾਵਾਂਗੇ ਤਾਂ ਜ਼ਰੂਰ ਪਾਣੀ ਬਚੇਗਾ, ਇਹਦੇ ਚ ਕੋਈ ਸ਼ੱਕ ਨਹੀਂ। ਮਗਰ ਜੇ ਉਹਦੇ ਚ ਅਸੀਂ ਲਗਾਤਾਰ ਪਾਣੀ ਖੜਾ ਰੱਖਦੇ ਹਾਂ ਤੇ ਫਿਰ ਉਹਦੇ ਚ ਜਿਹੜੀ ਹੈਗੀ ਪਾਣੀ ਦੀ ਬਚਤ ਦਾ।
1: ਹਾਂ ਬਿਲਕੁਲ ਬਿਲਕੁਲ। ਅੱਛਾ ਜਦੋਂ ਆਪਾਂ ਥੋੜਾ ਜਿਹਾ ਇਹ ਵੀ ਕਹਿੰਦੇ ਹਾਂ ਕਿ ਥੋੜਾ ਰਕਬਾ ਬਾਸਮਤੀ ਥੱਲੇ ਵੀ ਜੇ ਲੈ ਜਾਈਏ ਉਹਦੇ ਨਾਲ ਵੀ ਪਾਣੀ ਦਾ ਕਾਫੀ ਫਰਕ ਪੈਂਦਾ।
0: ਹਾਂਜੀ ਬਿਲਕੁਲ, ਬਾਸਮਤੀ ਤਾਂ ਵੈਸੇ ਹੀ ਕਿਉਂਕਿ ਲੇਟ ਲੱਗਦੀ ਹੈ, 15 ਜੁਲਾਈ ਤੋਂ ਬਾਅਦ ਲੱਗਣੀ, ਉਦੋਂ ਸਾਡਾ ਪੂਰਾ ਮੌਨਸੂਨ ਸੀਜ਼ਨ ਜਵਾਨੀ ਤੇ ਹੁੰਦਾ, ਤਾਂ ਇਸ ਕਰਕੇ ਉਸ ਸੀਜ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਬਾਸਮਤੀ ਦੀ ਕਾਸ਼ਤ ਕਰਦੇ ਆ, ਔਰ ਜਿਹੜੀਆਂ ਪਾਕਟਸ ਸਾਡੀਆਂ ਪੰਜਾਬ ਦੀਆਂ ਹੈਗੀਆਂ ਨੇ, ਤਾਂ ਉਹਦੇ ਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਡੇ ਝੋਨੇ ਦੇ ਨਾਲੋਂ ਸਾਡੀ ਬਾਸਮਤੀ ਦੇ ਵਿੱਚ ਜਿਹੜੀ ਹੈਗੀ ਹੈ ਪਾਣੀ ਦੀ ਬਚਤ, ਮਗਰ ਲਾਉਣਾ ਉਸੇ ਚ ਵੀ ਪਾਣੀ ਇਸੇ ਤਰੀਕੇ ਦੇ ਨਾਲ ਹੀ ਹੈ। ਪਹਿਲਾਂ 15 ਦਿਨ ਖੜਾ ਰੱਖ ਕੇ ਮੁੜ ਕੇ ਜਿਹੜੇ ਪਾਣੀ ਲਾਉਣੇ ਨੇ ਅਸੀਂ ਪਹਿਲਾਂ ਪਾਣੀ ਗਿਰਨ ਤੋਂ 2 ਦਿਨ ਬਾਅਦ, ਠੀਕ ਹੈ, ਉਹਦੇ ਚ ਵੀ ਇਸੇ ਤਰੀਕੇ ਨਾਲ ਪਾਣੀ ਲਾਵਾਂਗੇ ਤੇ ਬਾਸਮਤੀ ਦੇ ਵਿੱਚ ਵੀ ਪਾਣੀ ਦੀ ਅਸੀਂ ਚੰਗੀ ਬਚਤ ਕਰ ਸਕਦੇ।
1: ਡਾਕਟਰ ਸਾਹਿਬ ਝੋਨੇ ਦੀ ਦੇਖੋ ਬੜੀ ਆਪਾਂ ਤਫਸੀਲ ਨਾਲ ਚਰਚਾ ਕੀਤੀ, ਕਿਉਂਕਿ ਸਾਡੀ ਮੁੱਖ ਫਸਲ ਝੋਨਾ ਹੀ ਹੈ, ਜ਼ਿਆਦਾ ਰਕਬੇ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ, ਕਿਉਂਕਿ ਕੁਛ ਰਕਬਾ ਜਿੱਦਾਂ ਦੁਆਬੇ ਦਾ ਇਲਾਕਾ ਆਪਾਂ ਦੇਖ ਲਈਏ, ਇੱਥੇ ਮੱਕੀ ਦੀ ਫਸਲ ਬਹੁਤ ਜ਼ਿਆਦਾ ਹੁੰਦੀ ਹੈ, ਦੱਖਣੀ ਇਲਾਕਾ ਜਦੋਂ ਬਠਿੰਡੇ ਵਾਲੇ ਉਧਰਲੇ ਪਾਸੇ ਚਲੇ ਜਾਂਦੇ ਆ, ਉੱਥੇ ਨਰਮਾ ਕਪਾਹ ਵੀ ਹੈ ਸਾਡੇ ਕੋਲੇ। ਸੋ ਇਹਨਾਂ ਫਸਲਾਂ ਦੇ ਵਿੱਚ ਵੀ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਇਹਨਾਂ ਫਸਲਾਂ 'ਚ ਪਾਣੀ ਘੱਟ ਲੱਗਦਾ, ਪਰ ਪਾਣੀ ਦੀ ਬਰਬਾਦੀ ਤਾਂ ਹਰ ਫਸਲ 'ਚ ਹੁੰਦੀ ਹੈ, ਤੇ ਇਹਨਾਂ ਫਸਲਾਂ 'ਚ ਵੀ ਥੋੜਾ ਹੈ ਕੋਈ ਵਿਧੀ ਵਿਧਾਨ ਕੇ ਜੇ ਆਪਾਂ ਇਸ ਤਰੀਕੇ ਨਾਲ ਕਰ ਲਈਏ ਤੇ ਪਾਣੀ ਦੀ ਬਚਤ ਹੋ ਜਾਊ।
0: ਹਾਂਜੀ ਹਾਂਜੀ ਬਿਲਕੁਲ, ਇਹਨਾਂ ਚ ਜਿੱਥੇ ਜਿਸ ਤਰ੍ਹਾਂ ਅਸੀਂ ਝੋਨੇ ਦੇ ਵਿੱਚ ਪਾਣੀ ਦਾ ਧਿਆਨ ਰੱਖਣਾ, ਇਸ ਕਰਕੇ ਇਹ ਜਿਹੜੀਆਂ ਫਸਲਾਂ ਨੇ ਸਾਡੀਆਂ ਨਰਮਾ ਸਾਊਥ ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਹੈਗਾ ਸਾਡਾ ਦੱਖਣ ਪੱਛਮੀ ਇਲਾਕਾ ਦਿੱਤਾ, ਉਹ ਬੈਲਟ ਹੀ ਨਰਮੇ ਵਾਸਤੇ ਹੈ, ਮਗਰ ਟਾਈਮ ਪੈ ਕੇ ਕਿਉਂਕਿ ਉੱਥੇ ਵੀ ਲੋਕਾਂ ਨੇ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਝੋਨੇ ਥੱਲੇ ਲਿਆਂਦਾ ਸੀਗਾ, ਮਗਰ ਹੁਣ ਦੁਬਾਰਾ ਕਿਉਂਕਿ ਉਹਦੇ ਰੇਟ ਜਿਹੜੇ ਨੇ ਉਹ ਜ਼ਿਮੀਦਾਰਾਂ ਨੂੰ ਮਿਲਣੇ ਸ਼ੁਰੂ ਹੋ ਗਏ ਨੇ, ਕੁਝ ਕੰਟਰੋਲ ਜਿਹੜੇ ਹੈਗੇ ਨੇ ਜਿਨ੍ਹਾਂ ਕਰਕੇ ਜ਼ਿਮੀਦਾਰ ਛੱਡੇ ਸੀਗੇ, ਠੀਕ ਹੈ ਨਾ, ਵਾਟਰ ਲੋਗਿੰਗ ਦੀ ਸਮੱਸਿਆ ਪਿੱਛੇ ਜੇ ਬਹੁਤ ਜ਼ਿਆਦਾ ਹੋ ਗਈ ਸੀ, ਸੇਮ ਬਣੀ ਰਹਿੰਦੀ ਸੀ ਝੋਨਾ, ਕਿਉਂਕਿ ਜਿਹੜਾ ਹੈਗਾ ਉਹ ਪਲ ਜਾਂਦਾ ਸੀ ਸੇਮ ਦੇ ਵਿੱਚ ਤੇ ਨਰਮਾ ਜਿਹੜਾ ਹੈ ਉਹ ਮਰਦਾ ਸੀਗਾ, ਤੇ ਇਸ ਕਰਕੇ ਹੌਲੀ ਹੌਲੀ ਉਸ ਚੀਜ਼ ਨੂੰ ਛੱਡ ਕੇ ਇਸ ਪਾਸੇ ਆਏ ਸੀ, ਮਗਰ ਉਹ ਹੁਣ ਕੋਈ ਇਹੋ ਜਿਹੀ ਗੱਲ ਨਹੀਂ, ਸੇਮ ਵਾਲੀ ਸਮੱਸਿਆ ਖਤਮ ਹੋ ਚੁੱਕੀ ਹੈ, ਬਹੁਤ ਥੋੜੇ ਏਰੀਏ ਚ ਰਹਿ ਗਈ ਹੈ, ਮਗਰ ਉਹ ਇਹ ਕਿ ਜਿੱਥੇ ਨਰਮਾ ਲਗਾਉਣਾ ਹੈ ਅਸੀਂ ਉੱਥੇ ਵੀ ਪਾਣੀ ਦਾ ਜਿਹੜਾ ਹੈਗਾ ਉਹ ਧਿਆਨ ਰੱਖਣਾ ਹੈਗਾ, ਪਹਿਲਾਂ ਪਾਣੀ ਕੋਸ਼ਿਸ਼ ਕਰੋ ਚੰਗੀ ਕੁਆਲਿਟੀ ਦਾ ਲੱਗੇ, ਕਿਉਂਕਿ ਉਹ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਸਾਡੀ ਇਹ ਵੀ ਸਮੱਸਿਆ ਪੰਜਾਬ ਦੇ ਵਿੱਚ, ਜਿੱਥੇ ਸੈਂਟਰਲ ਪੰਜਾਬ ਦੇ ਵਿੱਚ ਡੂੰਘੇ ਪਾਣੀ ਜਾਣ ਦੀ ਸਮੱਸਿਆ ਹੈ, ਉੱਥੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਪਾਣੀ ਦੀ ਕੁਆਲਿਟੀ ਦੀ ਸਮੱਸਿਆ, ਉੱਥੇ ਪਾਣੀ ਸਾਡਾ ਥੋੜਾ ਜਿਹੜਾ ਹੈਗਾ ਉਹ ਮਾੜੀ ਕੁਆਲਿਟੀ ਦਾ, RSC ਲੈਵਲ ਜ਼ਿਆਦਾ ਉਹਨਾਂ ਦਾ ਜ਼ਿਆਦਾ ਹੈਗਾ, ਮਗਰ ਜਿੱਥੇ ਵੀ ਨਰਮਾ ਅਸੀਂ ਲਾਉਣਾ ਉੱਥੇ ਅਸੀਂ ਕੋਸ਼ਿਸ਼ ਕਰੀਏ ਕਿ ਪਹਿਲਾਂ ਪਾਣੀ ਜੇ ਸਾਨੂੰ ਚੰਗਾ ਮਿਲ ਜਾਏ ਨਾ, ਕਿਸੇ ਵੇਲੇ ਕਿਸੇ ਤਰੀਕੇ ਦੇ ਨਾਲ ਕੋਈ ਨਹਿਰ ਲੱਗ ਗਈ ਹੈ ਤਾਂ ਨਹਿਰੀ ਪਾਣੀ ਲੱਗ ਜਾਵੇ, ਤਾਂ ਉਸ ਤੋਂ ਬਾਅਦ ਜਿਹੜੇ ਪਾਣੀ ਲਾਉਣੇ ਨੇ ਉਹ ਤੁਸੀਂ ਬੇਸ਼ੱਕ ਟਿਊਬਲ ਵਾਲੇ ਲਾ ਸਕਦੇ ਹੋ,
1: ਚੰਗੇ ਮਾੜੇ ਦਾ ਮਲਾਣ ਵੀ ਹੋ ਜਾਂਦਾ।
0: ਹਾਂਜੀ ਬਿਲਕੁਲ ਬਿਲਕੁਲ, ਉਹਦੇ ਚ ਇਹ ਹੈ ਕਿ ਤੁਸੀਂ ਅਦਲ ਬਦਲ ਕੇ ਵੀ ਲਗਾ ਸਕਦੇ ਹੋ, ਇੱਕ ਪਾਸਿਓਂ ਨਹਿਰ ਵਾਲਾ ਪਾਣੀ ਛੱਡ ਲਓ, ਇੱਕ ਪਾਸਿਓਂ ਆਪਣਾ ਟਿਊਬਵੈਲ ਵਾਲਾ ਪਾਣੀ ਛੱਡ ਲਓ, ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਪਾਣੀ ਨੂੰ ਲਾ ਕੇ ਵੀ ਵਰਤਿਆ ਜਾ ਸਕਦਾ ਔਰ ਅਦਲ ਬਦਲ ਕੇ ਵੀ ਲਾ ਸਕਦੇ
1: ਤੇ ਰੇਂਜਰ ਦਾ ਇਹਦੇ ਨਾਲ ਵੀ ਥੋੜਾ ਫਰਕ ਪੈਂਦਾ।
0: ਹਾਂਜੀ ਇਹ ਕ੍ਰੋਪ ਜਿਓਮੈਟਰੀ ਆ ਜਾਂਦੀ ਹੈ, ਕਿਉਂਕਿ ਜਿੱਥੇ ਜਿਹੜੀਆਂ ਫਸਲਾਂ ਕਿਉਂਕਿ ਨਰਮਾ ਲੱਗ ਸਕਦਾ ਹੈ, ਮੱਕੀ ਲੱਗ ਸਕਦੀ ਹੈ, ਮੱਕੀ ਰਿਚਸ ਤੇ ਬਹੁਤ ਵਧੀਆ ਲੱਗਦੀ ਹੈ ਸਾਰੀਆਂ ਦੇ ਉੱਤੇ, ਤੇ ਝੋਨਾ ਨਰਮਾ ਜਿਹੜਾ ਹੈਗਾ ਬੈਡਾਂ ਦੇ ਉੱਤੇ ਬਹੁਤ ਕਾਮਯਾਬ ਹੈ, ਤਾਂ ਇਸ ਕਰਕੇ ਜੇ ਅਸੀਂ ਇਹ ਵਿਧੀਆਂ ਜਿਹੜੀਆਂ ਨੇ ਜਿੱਥੇ ਕਿਤੇ ਪੋਸੀਬਲ ਹੈਗਾ ਕਿ ਬੈਡ ਬਣਾ ਕੇ ਵਰਤੀਏ, ਤਾਂ ਇਹਦੇ ਚ ਸਾਡੀ ਪਾਣੀ ਦੀ ਕਿਉਂਕਿ ਖਾਲੀਆਂ ਬਣ ਜਾਣੀਆਂ ਨੇ, ਪਾਣੀ ਸਾਡਾ ਖੁੱਲਾ ਨਹੀਂ ਲੱਗਣਾ, ਖਾਲੀਆਂ ਦੇ ਵਿੱਚ ਲੱਗਣਾ, ਬੈਡਾਂ ਦੇ ਵਿੱਚ ਲੱਗਣਾ, ਤਾਂ ਪਾਣੀ ਸਾਡਾ ਤਕਰੀਬਨ ਜਿੱਥੇ ਆਮ ਖੁੱਲਾ ਪਾਣੀ ਲਾਉਂਦੇ ਹਾਂ ਉਹਦੇ ਨਾਲ ਅੱਧਾ ਲੱਗਣਾ, ਤਾਂ ਇਸ ਕਰਕੇ ਪਾਣੀ ਦੀ ਪੱਕੀ ਇਹਨਾਂ ਸ਼ਰਤ ਜਾਂ ਇਹਨਾਂ ਜਿਹੜੀਆਂ ਤਰੀਕਾ ਜਿਹੜੀਆਂ ਸਾਡੀਆਂ ਜਿਓਮੈਟਰੀਜ ਨੇ ਕ੍ਰੋਪ ਜਿਓਮੈਟਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹਨਾਂ ਦੇ ਵਿੱਚ ਪੱਕਾ ਜਿਹੜੀ ਪਾਣੀ ਦੀ ਬਚਤ ਹੋਏਗੀ, ਤੇ ਜਿੱਥੇ ਅਸੀਂ ਰਿਜ ਕਰ ਸਕਦੇ ਹਾਂ ਸਾਡੇ ਕੋਲ ਪਲਾਂਟਰ ਅਵੇਲੇਬਲ ਨੇ, ਜਿੱਥੇ ਅਸੀਂ ਬਲੱਡ ਪਲਾਂਟਿੰਗ ਬਲੱਟਰ ਹੈਗਾ ਸਾਡੇ ਕੋਲ ਬੈੱਡ ਬਣਾ ਸਕਦੇ ਹਾਂ, ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਰਮੇ ਵਾਸਤੇ ਔਰ ਖਾਸ ਕਰਕੇ ਮੱਕੀ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਫਲੈਟ ਲਾਉਣ ਦੀ ਬਜਾਏ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਜੇ ਲਾਈਏ ਤੇ ਪਾਣੀ ਦੀ ਬਹੁਤ ਵਧੀਆ ਬਚਤ ਕਰ ਸਕਦੇ।
1: ਬਚਤ ਹੈ ਜੀ, ਦੇਖੋ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਹੁਣ ਉਹ ਪਹਿਲੇ ਵਾਲਾ ਸਮਾਂ ਤਾਂ ਨਹੀਂ ਰਿਹਾ, ਹੁਣ ਵਿਧੀ ਵਿਧਾਨ ਵੀ ਸਾਡੇ ਕੋਲ, ਮਾਈਕਰੋ ਇਰੀਗੇਸ਼ਨ ਹੈ, ਇਰੀਗੇਸ਼ਨ ਹੈ, ਤੇ ਫਸਲਾਂ ਦੀ ਰਹਿੰਦ ਖੂੰਦ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹਨੂੰ ਵੀ ਜੇ ਅਸੀਂ ਬੁਲਾਉਂਦੇ ਹਾਂ ਜ਼ਮੀਨ ਦੇ ਵਿੱਚ, ਉਹਦੇ ਨਾਲ ਵੀ ਜ਼ਮੀਨ ਦੇ ਵਿੱਚ ਜਿਹੜੀ ਪਾਣੀ ਦੀ ਬਚਤ ਹੁੰਦੀ ਹੈ। ਸੋ ਉਪਰਾਲੇ ਤੇ ਡਾਕਟਰ ਸਾਹਿਬ ਬੜੇ ਜ਼ਿਆਦਾ ਨੇ, ਜੇ ਆਪਾਂ ਕਰੀਏ ਗੱਲ, ਜ਼ਿਮੀਦਾਰ ਨੇ ਆਪਣੇ ਪੱਖ ਤੇ ਹੈ
0: ਔਰ ਮਾਈਕਰੋ ਇਰੀਗੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਤੇ ਮੈਂ ਦੱਸਦਾ ਵੀ ਨਰਮੇ ਦਾ ਝਾੜ ਤੁਸੀਂ ਅਜਮਾ ਕੇ ਵੇਖ ਲਓ ਕਿ ਜਿਹੜਾ ਮਾਈਕਰੋ ਇਰੀਗੇਸ਼ਨ ਦੇ ਵਿੱਚ ਅਸੀਂ ਲੈਣਾ ਹੈਗਾ ਤੇ ਜਿੱਥੇ ਅਸੀਂ ਖੁੱਲਾ ਪਾਣੀ ਛੱਡ ਕੇ ਲਾਇਆ ਤਾਂ ਉਹਦੇ ਚ 40% 50% ਤੱਕ ਕੰਮ ਵੱਧਦਾ। ਤੋ ਇਸ ਕਰਕੇ ਇਹ ਮਾਈਕਰੋਵੇਵ ਸਰਕਾਰ ਦੀਆਂ ਸਕੀਮਾਂ ਨੇ, ਸਬਸਿਡੀਜ਼ ਨੇ, ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਜਿਹੜੇ ਹੈਗਾ ਉਹਨਾਂ ਨਾਲ ਸੰਪਰਕ ਕਰਕੇ ਇਹਨਾਂ ਸਕੀਮਾਂ ਦਾ ਫਾਇਦਾ ਉਠਾਇਆ ਜਾ ਸਕਦਾ ਔਰ ਵੱਧ ਤੋਂ ਵੱਧ, ਕਿਉਂਕਿ ਹੁਣ ਟਾਈਮ ਇਸ ਤਰ੍ਹਾਂ ਦਾ ਆ ਗਿਆ ਕਿ ਹੌਲੀ ਹੌਲੀ ਸਾਡਾ ਜਿਹੜਾ ਖੁੱਲਾ ਪਾਣੀ ਲਾਉਣਾ ਸਾਨੂੰ ਬੰਦ

0: ਕਰਨਾ ਪੈਣਾ।
1: ਕੱਲ ਦਾ ਕੀ ਪ੍ਰੋਗਰਾਮ ਹੈ ਜੀ?
2: ਮੈਂ ਚਾਹੁੰਦਾ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿਚ ਸਬਜ਼ੀਆਂ ਦੀ ਦੇਖਭਾਲ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਝੋਨੇ ਚ ਨਦੀਨਾਂ ਦੀ ਰੋਕਥਾਮ ਦੇ ਬਾਬਤ ਡਾਕਟਰ ਮਨਪ੍ਰੀਤ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ
1: ਜੀ।
2: ਜਿੱਥੋਂ ਤੱਕ ਸੰਧੂ ਸਾਹਿਬ ਮੌਸਮ ਦੀ ਗੱਲ ਹੈ, ਚੇਤਾਵਨੀ ਤੇ ਕੋਈ ਹੈ ਨੀ, ਪਰ ਫਿਰ ਵੀ ਜਿੱਦਾਂ ਆਪਾਂ ਕਹਿੰਦੇ ਦਾਤੇ ਦੇ ਰੰਗ ਦਾਤਾ ਜਾਣਦਾ। ਆਪਾਂ ਚੱਲੀਏ ਜੀ, ਜੈ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ। ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫੋਰ ਫ੍ਰੀ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸੱਤਵਾਂ ਸ਼੍ਰੇਣੀ, ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖ਼ਬਰਾਂ ਬਸ ਕੁਝ ਹੀ ਪਲਾਂ ਚ।

ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਵਾਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਪੌੜੀ ਚ ਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏ ਦਾ ਵਡੋ ਵਡਾ ਵਡ ਮੇਜ ਨੀ ਸਰੇ ਸਿਰ ਧੰਦੇ ਲਾਏ ਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ
1: ਕਲ ਕਾਤੀ

0: ਲੱਗੇ ਵਸਤ ਸਿਆਣੀਏ ਪੁੱਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਹਲੇ ਦੇ ਮਹਲਾ ਪਹਿਲਾ
1: ਜੋ ਜੋਰ ਉਸ ਨਾਵਣੀ ਆਵੇ ਵਰੋਵਾਰ ਝੂਠੇ ਝੂਠਾ ਮੁਕਵਸੇ।

0: ਹੌਲੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆ ਲੈ ਬੈਠੇ ਘਰ ਪਸਾਰਿਆ ਚੀਜ ਗ੍ਰਨ ਮਨ ਭਾਵ ਦੇ ਹਰ ਬੁੱਝ ਨਾਹੀ ਹਾਰਿਆ ਕਰ ਫਰਮਾਇਸ਼ ਕਾਇਆ ਵੇਖ ਮਹਿਲਤ ਮੰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਜਰਿਆਈ ਜੋ ਬਨਹਾਰਿਆ
1: ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾ ਕੀ ਕਾਲ ਥਾਏ ਪਈ

ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨ

0: ਬਦੇ ਜੰਪੁਰ ਜਾਏ ਮਹਲਾ ਪਹਿਲਾ
1: ਸਭੋ ਸੂਤਕ ਭਰਮ ਹੈ ਦੂਜਾ ਲੱਗੇ ਜਾ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਏ ਨਾਨਕ ਜਿਨੀ ਗੁਰਮੁਖ ਬੁਝਿਆ
0: ਸੂਤਕ ਨਾਹੀ ਪਾਉਣ ਸਭ ਵੱਡਾ।

ਸਤਿਗੁਰ ਵੱਡਾ ਕਰ ਸਾਲਾ ਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤੰਦਰੀਆਂ ਸਹਿ ਮੇਰੇ ਤੰਦਰੀਆਂ ਆਈਆਂ ਜਾਤ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਗੱਡੀਆਂ ਵਰਿਆਈਆਂ ਸਹਿ ਤੁੱਠੇ ਨੌਣ ਦਪਾਈਆਂ ਸਹਿ ਤੁੱਠੇ ਨੌਣ ਦਪਾਈਆਂ।

0: ਸਲੋਕ ਵਾਲਾ ਪਹਿਲਾ ਪਹਿਲਾ ਸੁੱਚਾ ਹੋਏ ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਫਿੱਟੇ ਹੋ ਜਾ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੜਨ ਸਲੋਕ ਪੋਥੀ ਜਾਈ ਸਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂ ਪਾਇਆ ਕਿਤੇ ਤਾਂ ਹੋਆ ਪਾਪ ਵਿੱਤ ਪਾਪੀ ਸੋਤਨ ਗੱਡਿਆ ਤੁੱਕਾ ਪਈਆ ਦਿੱਤ ਜਿਤਮੁਖ ਨਾਮ ਨਾ ਉਚਰੇ ਬਿਨਾ ਨਮਸਕਾਰ ਨਾਨਕ ਰਹਿ ਜਾਣੀਐ ਜਿਤਮੁਖ ਤੁੱਕਾ ਪਾਹੇ ਮਹਲਾ ਪਹਿਲਾ
1: ਪੰਡ ਜੰਮੀਏ ਪੰਡ ਮੀਏ ਪੰਡ ਮੰਗਣ ਵੀ ਆਓ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਪੰਡ ਮੋਆ ਭੰਡ ਪਾਲੀਏ ਭੰਡ ਹੋਵੇ ਬੰਦਾ ਸੋ ਤੋ ਮੰਦਾ ਆਖੀਏ ਜਿਤ ਜਮੇ ਰਾਜਾਨ ਭੰਡੋ ਹੀ ਭੰਡੋ ਬਜੇ ਭੰਡੇ ਬਾਹ ਨਾ ਕੋਏ ਨਾਨਕ ਭੰਡੇ ਬਾਹਰਾ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਏ ਪਦਾਰਤੀ ਚਾਰ ਨਾਨਕ ਤੇ ਮੁਕੂ ਜਲੇ ਜਿਤ ਸੱਚੇ ਦਰਬਾਰ ਪਾਉਣ ਸਭ ਆਖੀ

ਸਭ ਤੋਂ ਆਖੇ ਆਪਣਾ ਜਸਨਾਹੀ ਸੋਚਣ ਕੱਢੀਏ ਕੀਤਾ ਤੋਂ ਆਪਣਾ ਤਹੀ ਲੇਖਾ ਸੰਡੀਏ ਜਾ ਰਹਿਣਾ ਨਹੀਂ ਅੱਜ ਜਗਦਾ ਕਾਇਰ ਗਾਰ ਬਹੰਡੀਏ ਮੰਦਾ ਕਿਸੇ ਨੇ ਆਖੀਏ ਪੜ ਅੱਖ ਰਹੇ ਹੋ ਬੁੱਝੀਏ ਮੂਰਖੇ ਨਾਲ ਲੁੱਝੀਏ।